ਤੂੰ ਕਰਤਾ ਕਰਨਾ ਮੈਂ ਨਾਹੀ ਜਾਉ ਕਰ ਨਾ ਹੋਈ ਬਲਿਹਾਰੀ ਕੁਦਰਤ ਵਸਿਆਉ ਤੇਰਾ ਅੰਤ ਨਾ ਜਾਈ ਲੱਖਿਆ ਰਹਾਉ ਜਾਤ ਮੈਂ ਜੋਤ ਜੋਤ ਮੈਂ ਜਾਤਾ ਅਕਲ ਕਲਾਂ ਭਰਪੂਰਿਆ ਤੂੰ ਸੱਚਾ ਸਾਹਿਬ ਸਿਫਤ ਸੰਭਾਲਿਓ ਜਿਨ ਕੀ ਤੀਸੋਂ ਪਾਰ ਪਿਆ।

ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤਿਰ ਤਿਲ ਵਡਿਆਈ, ਸਭ ਸੱਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ, ਤਦਮਣ ਸਿੱਧੀ ਕਿਨੈ ਨਾ ਪਾਈਆ, ਕ੍ਰਮ ਲੈ ਨਾ ਹੀ ਠਾਕ ਰਹਾਈਆ, ਖਣ ਵਾਲਾ ਕਿਆ ਵਿਚਾਰਾ, ਸਿੱਤੀ ਪਰੇ ਤੇਰੇ ਭੰਡਾਰਾ, ਜਿਸ ਤੂੰ ਦੇ ਤਸੈ ਕਿਆ ਚਾਰਾ, ਨਾਨਕ ਸਤਸਵਾਰ ਨਿਹਾਰਾ, ਸੰਭਾਲਾ ਪਹਿਲਾ, ਆਖਾ ਜੀਵਾਂ ਵਿਸਰੈ ਮਰ ਜਾਓ, ਆਖਣੇ ਔਖਾ ਸਾਚਾ ਨਾਉ, ਸਾਚੇ ਨਾਮ ਕੀ ਲਾਗੈ ਭੁੱਖ, ਉਹ ਭੁੱਖ ਹੈ ਖਾ ਚਲਿਆ ਦੁੱਖ, ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚਾ ਨਾਇ ਰਹਾਓ, ਸਾਚੇ ਨਾਮ ਕੀਤ ਲਵੜਿਆਈ, ਆਖ ਥਕੇ ਕੀਮਤ ਨਹੀਂ ਪਾਈ, ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ, ਨਾ ਉਮਰੈ ਨਾ ਹੋਵੇ ਸੋਗ, ਦਿੰਦਾ ਰਹਿ ਨਾ ਚੁੱਕੈ ਭੋਗਾ, ਗੁਣੇ ਹੋਰ ਨਾ ਹੀ ਕੋਏ, ਨਾ ਕੋ ਹੋਆ ਨਾ ਕੋਏ, ਜੇ ਉੜਿਆ ਉੱਤੇ ਉੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ, ਖਸਮ ਬਸਾਰੇ ਤੇ ਕਮਜਾਤ, ਨਾਨਕ ਨਾਵੇ ਬਾਸਨਾਥ, ਰਾਹ ਗੁਜਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਗੁਰੂ ਗੁਰਪਾਸ, ਹਮ ਕੀਰੇ ਕਰਮ ਸਤਿਗੁਰ ਸਰਣਾਈ, ਗੁਰਦਿਆ ਨਾਮ ਪ੍ਰਗਾਸ, ਮੇਰੇ ਮੀਚ ਗੁਰਦੇਵ ਮੋਕੋ, ਰਾਮ ਨਾਮ ਪ੍ਰਗਾਸ, ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ, ਹਰ ਕੀਰਤ ਹਮਰੀ ਰਹਿਸਾਸ ਰਹਾਓ, ਹਰ ਜਨ ਕੇਵਟ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾਸਾ ਹੈ, ਮਿਲ ਸੰਗਤ ਗੁਣ ਪ੍ਰਗਾਸ, ਜਿਨ ਹਰ ਹਰ ਹਰ ਰਸਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ, ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ, ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ, ਧਨ ਧਨ ਸਤਸੰਗਤ ਜਿਤ ਰਸ ਪਾਇਆ, ਮਿਲ ਜਨ ਨਾਨਕ ਨੂੰ ਬਰਗਾਸ, ਰਾਹ ਗੁਜਰੀ ਮਹੱਲਾ ਪੰਜਵਾਂ, ਕਾਹੇ ਰੇਮਨ ਚਿਤਵੈ ਉਦਮਾ, ਜਾ ਆਹਰ ਹਰ ਜੀ ਉਪਰਿਆ, ਸੈਲਪ ਥਰਮੇ ਜੰਤ ਉਪਾਏ, ਤਾਂ ਘਰ ਜਗਾਗੈ ਕਰ ਧਰਿਆ, ਮੇਰੇ ਮਾਧਵ ਜੀ ਸਤਸੰਗਤ ਮਿਲੇ ਸੋ ਧਰਿਆ, ਗੁਰਪ੍ਰਸਾਦ ਪਰਮਪਦ ਪਾਇਆ, ਸੁਖੇ ਕਸ਼ਟ ਹਰਿਆ ਰਹਾਓ, ਜਨਨ ਪਿਤਾ ਲੋਕ ਸਤਬੰਤਾ, ਕੋਈ ਨਾ ਕਿਸਕੀ ਧਰਿਆ, ਸਿਰ ਸਿਰਜ ਸੰਭਾਏ ਠਾਕੁਰ, ਕਾਹੇ ਮਨ ਪੋ ਕਰਿਆ, ਉਡੇ ਉਡਾ ਵੈਸੈ ਕੋਸਾ, ਤਿਸ ਪਾਛੈ ਵਚਰੇ ਛਰਿਆ, ਤਿਨ ਕੌਣ ਖਲਾਵੈ ਕੌਣ ਚੁਗਾਵੈ, ਮਨਮੈ ਸਿਮਰਨ ਕਰਿਆ, ਸਭ ਨਿਧਾਨ ਦਸ ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ, ਜਨ ਨਾਨਕ ਬਲ ਬਲ ਸਦਬਲ ਜਾਈਐ, ਤੇਰਾ ਤਨ ਪਾਰਾ ਵਰਿਆ, ਰਾਗ ਆਸਾ ਮਹੱਲਾ ਚੌਥਾ, ਸੋ ਪੁਰਖ ਇੱਕੋ ਅੰਕਾਰ ਸਤਿਗੁਰ ਪ੍ਰਸਾਦ, ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ, ਹਰ ਗਮਾ ਗਮ ਪਾਰਾ, ਸਭ ਧਿਆਵਾ ਸਭ ਧਿਆਵਾ।

ਅਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰੇ ਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤੁਤ ਬਿਨ ਉਰ ਨਾ ਜਾਣਾ।

ਧਿਆਵੈ ਤੁਧ ਜੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਕਤ ਭੈ ਜਨ ਹਰਿ ਧਿਆਇਆ ਜੀ ਤਨ ਤੁਟੀ ਜਮਕੀ ਪਾਸੀ ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ ਤਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰਿ ਹਰਿ ਰੂਪ ਸਮਾਸੀ ਸੇ ਧਨ ਜਿਨ ਹਰਿ ਧਿਆਇਆ ਜੀ ਜਨ ਨਾਨਕ ਤਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਨ ਤੁਧ ਜੀ ਹਰਨ ਕਨੇ ਕਨੰਤਾ ਤੇਰੀ ਅਨਕ ਹਰ ਪੂਜਾ ਜੀ ਤਪ ਤਪ ਹੈ ਜਪੈ ਬੇਅੰਤਾ ਤੇਰੇ ਅਨੇਕ ਪੜੇ ਵੋ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਗ੍ਰੰਥਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਪਰੰਪਰ ਕਰਤਾ ਜੀ ਤੁਜੇ ਡਬਰ ਨਾ ਕੋਈ ਤੂੰ ਜੁਗ ਜੁਗ ਏਕੋ ਸਦ ਸਦਾ ਤੂੰ ਏਕੋ ਜੀ ਤੂੰ ਨਿਚਲ ਕਰਤਾ ਸੋਈ ਤੁਦੇ ਆਪੇ ਪਾਵਾ ਸੋਈ ਵਰਤੈ ਜੀ ਤੂੰ ਆਪੇ ਕਰੈ ਸੋ ਹੋਈ ਜਦ ਆਪੇ ਸਿਰਿ ਸਭ ਪਾਈ ਜੀ ਤੁਦੇ ਆਪੇ ਸਿਰਿ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣ ਹੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸੱਚੇ ਆਰ ਮੈਂਡਾ ਸਾਈਂ ਜੋ ਤੋ ਭਾਵੈ ਸੋਈ ਥੀ ਸੀ ਜੋ ਤੂੰ ਤੇ ਸੋਈ ਹਾਂ ਪਾਈ ਰਹਾ ਉਹ ਸਭ ਤੇਰੀ ਤੂੰ ਸਭਨੀ ਧਿਆਇਆ ਜਿਸ ਨੂੰ ਕਿਰਪਾ ਕਰਿਆ ਤੇਰੇ ਨਾਮ ਰਤਨ ਪਾਇਆ ਗੁਰਮੁਖਲਾ ਦਮਨ ਮੁਗਵਾਇਆ ਤੁਦਿਆ ਵਿਛੋੜਿਆ ਮਿਲਾਇਆ ਤੂੰ ਦਰਿਆ ਸਤੁਜ ਹਿਮਾਏ ਤੁਜ ਬਿਨ ਦੂਜਾ ਕੋਈ ਨਾ ਹੈ ਜੀ ਜਿੰਦ ਸਾ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾ ਏ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵੈ ਤਨ ਸੁਖ ਪਾਇਆ ਸਹਿਜ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਵਰਨਾ ਕੋਏ ਤੂੰ ਕਰ ਵੇਖਣ ਜਾਣਾ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰ ਵਰੜੈ ਭੈਲੇ ਨਿਵਾਸਾ ਪਾਣੀ ਪਾਵਕ ਤਿਨੇ ਕੀਆ ਪੰਕ ਜੋ ਮੋਹ ਪਗਨੀ ਚੱਲ ਆਇਆ ਹੁਣ ਦੇਖਾਂ ਤੈ ਡੂਬੀ ਅਲੇ ਮਨੇਕ ਨਾ ਚੇਤ ਸਮੂੜ ਮਨਾ ਹਰ ਵਿਸਰ ਤੇਰੇ ਗੁਣ ਗਲਿਆ ਰਹਾ ਨਾ ਹੋ ਜਿਤ ਸਤੀ ਨੇ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀਂ ਵਿਸਰਿਆ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨਕ ਦੇਹਰੀਆ ਗੋਬਿੰਦ ਮਿਰਨ ਕੀਏ ਤਰੀ ਵਰੀਆ

ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨ ਜਾਣਿਆ ਹਰ ਰਾਇਆ, ਕਾਉ ਨਾਨਕ ਕਾਮਨੀਤ ਕਰਮਾ, ਸਰਣ ਪਰੇ ਕੀ ਰਾਖੋ ਸਰਮਾ। ਜਪ ਤਪ

ਰੱਖੋ ਸਰਮਾ ਇੱਕੋ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਚੌਪਈ ਪੰਦਰਾਂ ਸਤਿਕਾਰ ਘਾਟਾ ਸੀਸਾ ਸ੍ਰੀ ਅਸਕਿਤ ਜਗਤ ਕੇਸਾ ਪੋਹ ਪਨਿਸ਼ਟ ਗਗਨ ਤੇ ਭਾਈ ਸਭ ਹਿਨਾਨ ਵਧਾਈ ਦਈ ਧੰਨ ਧੰਨ ਲੋਗਨ ਕੇ ਰਾਜਾ ਦੁਸ਼ਟਨ ਦਾ ਗਰੀਬ ਨਿਵਾਜਾ ਅਕਲ ਪਵਨ ਕੇਸਰ ਜਨਹਾਰੇ ਦਾਸ ਜਨ ਮੋਲੇ ਹੋ ਉਵਾਰੇ ਕਵਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਦਰ ਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਲ ਨਨ ਮਨ ਰਹੇ ਹਮਾਰਾ ਆਪਣਾ ਜਨ ਕਰੋ ਪ੍ਰਤਪਾਰਾ ਅੰਮ੍ਰਿਤ ਦੁੜ ਸਵੈ ਤੁਮ ਘਾਵ ਹੋ ਆਪਾ ਧਨ ਮੋਏ ਬਚਾਵੋ ਸੁਖੀ ਵਸੈ ਮੋਰੋ ਪਰਵਾਰਾ ਸੇਵਕ ਸਿੱਖ ਸਵੈ ਕਰਤਾਰਾ ਮੂਲ ਚੰਨ ਜਿਕਰਦੈ ਕਰੀਐ ਸਭਰਨ ਕੋਵਾਰ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੇ ਛਾੜ ਗੋਇਆ ਵਰਨਾ ਧਿਆਉ ਜੋ ਬਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੰਨ ਚੰਨ ਸੱਤਰ ਹਮਾਰੇ ਮਾਰੀਐ ਆਪਾਦ ਮਜੈ ਬਰੀਐ ਮਰਨ ਕਾਲ ਕਾ ਤ੍ਰਾਸਨ ਵਰੀਐ ਹੁਜੋ ਸਦਾ ਹਮਾਰੇ ਪਛਾ ਸਰੀਰ ਧੋਜੋ ਕਰਿਓ ਰੱਛਾ ਰੱਖ ਲਿਓ ਮੋਇ ਰੱਖਣ ਹਾਰੇ ਸਾਹਿ ਸੰਤ ਸਹਾਇ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੂੰ ਪੂਰੀ ਚਤੁਰਦਸਕੰਤਾ ਕਾਲ ਪੈ ਬ੍ਰਹਮਾ ਬਵਤਰਾ ਕਾਲ ਪੈ ਸੂਰਜ ਅਵਤਰਾ ਕਾਲ ਪੈ ਕ੍ਰਿਪਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸਭ ਕੀਓ ਬੇਜਰਾਜ ਬ੍ਰਹਮਾ ਜੂਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹਾਂ ਤਾਂ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੈਤ ਜਛਨ ਪੁਜਾਇਓ ਆਦੰਤੇ ਕਹਿ ਅਵਤਾਰਾ ਸੋਏ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੀ ਕੁਮਾਰੀ ਸਕਲ ਪ੍ਰਜਾ ਜਨੇ ਆਪ ਸਵਾਰੀ ਸਿਵਕਨ ਕੋ ਸਗੁਣ ਸੁਖ ਦੀਓ ਸਤਰਨ ਕੋ ਪਲਮੋ ਵਧ ਕੀਓ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਲ ਸਥੂਲਾ ਸਪਰ ਕਿਰਪਾ ਦਿਠ ਕਰਪੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏ ਕੀ ਵੀਰ ਪਛਾਣੈ ਘੜ ਘੜ ਕੇ ਪਟ ਪਟ ਕੀ ਜਾਣੈ ਜਬਦ ਕਰ ਕਰ ਤਾਰਾ ਪ੍ਰਜਾ ਧਰਤਵ ਦੇ ਅਪਾਰਾ ਜਬਿਆ ਕਰਖ ਕਰਤ ਹੂੰ ਕਬ ਹੂੰ ਤੁਮ ਮੈਂ ਮਿਲਦ ਦੇ ਤਰ ਸਭ ਹੂੰ ਜੇਤੇ ਬਦਨ ਸਿਰ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭੀ ਤੇ ਰਹਿਤ ਨਿਰਾਲਮ ਜਾਣਤ ਦੇਦ ਭੇਦ ਅਰੇ ਆਲਮ ਨਿਰੰਕਾਰ ਨਿਰਭਕਾਰ ਨਿਰਲੰਭੋ ਆਦ ਨੀਲ ਅਨਾਦ ਸੰਭੋ ਤਾਂ ਕਾ ਮੂੜ ਉਚਾਰਤ ਭੇਦਾ ਜਾਂ ਕੋ ਭੇਵ ਨ ਪਾਤ ਬੇਦਾ ਤਾਂ ਕੋ ਕਰ ਪਾਹਨ ਅਨਮਾਨਤ ਮਹਾਮੂੜ ਕਛ ਭੇਦ ਨਾ ਜਾਣਤ ਮਹਾਂਦੇਵ ਕੋ ਕੈ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਣੀ ਬੁੱਧ ਹੈ ਜੇਤੀ ਵਰਣਤ ਭਿੰਨ ਭਿੰਨ ਤੋਹੇ ਤੇਤੀ ਤਮਰਾ ਲਖਾ ਨ ਜਾਏ ਪਸਾਰਾ ਕਿਹੇ ਬਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਪਿਓ ਰਾਵ ਕਈ ਭੂਪਾ ਅੰਡਜ ਜੇਰਜ ਸੇਤ ਜਕੀਨੀ ਉਤ ਭੁਜ ਖਾਨ ਬਹੁਰ ਰਚ ਦੀਨੀ ਕੰਮ ਫੁੱਲ ਰਾਜਾ ਹੋਇਆ ਬੈਠਾ ਕੰਮ ਸਿਮਟ ਪਿਓ ਸੰਕਰ ਕੈਠਾ ਸਿਗਰੇ ਸਿੱਠ ਦਿਖਾਇਆ ਚੰਭਾਉ ਆਜਗਾ ਸਰੂਪ ਸੇ ਅੰਭਾਉ ਅਵ ਰੱਛਾ ਮੇਰੀ ਤੁਮ ਕਰੋ ਸਿੱਖ ਵਾਰ ਸਿੱਖ ਸੰਘਰੋ ਦੁਸ਼ਟ ਜਿਤੇ ਉਠ ਵਤ ਵਤ ਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇਸ ਧੁਜ ਤੋ ਸਰਨੀ ਪਰੇ ਤਿਨਕੇ ਦੁਸ਼ਟ ਦੁਖਤ ਹਵੈ ਮਰੇ ਪੁਰਖ ਜਨ ਭੁਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕੁਲ ਕੋ ਇੱਕ ਵਾਰ ਤੇ ਆਏ ਹੈ ਤਾਂ ਕੇ ਕਾਲ ਨਿਕਟ ਨਹਿ ਆਏ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰਿੰਦ ਤਕਾਲਾ ਕਿਰਪਾ ਦ੍ਰਿਸ਼ਟਨ ਜੈ ਨਿਹਰ ਹੋ ਤਾਂ ਕੇ ਤਪਤ ਨਕ ਮੋਹ ਹਰ ਹੋ ਰਿੱਧ ਸਿੱਧ ਘਰਮੋ ਸਭ ਹੋਈ ਦੁਸ਼ਟਾ ਛੁ ਸਕੇ ਨਾ ਕੋਈ ਏਕ ਵਾਰ ਜਿਨ ਤੁਮੈ ਸੰਭਾਰਾ ਕਾਲ ਪਾ ਤੇ ਤਾਂ ਉਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਰਦ ਦੁਸ਼ਟ ਦੁਖ ਤੇ ਰਹਾ ਖੜ ਕੇ ਤੁਮੈ ਸਰਨ ਤਿਹਾਰੀ ਆਪਾ ਦੈ ਲਿਓ ਬਾਰੀ ਸਰਬ ਠੌਰ ਮਹੋ ਸਹਾਈ ਦੁਸ਼ਟ ਦੁਖ ਤੇ ਲਿਓ ਬਚਾਈ ਕਿਰਪਾ ਕਰੀ ਅੰਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸਬਰਾਤਾ ਕਿੰਡ ਵਿਖ ਸਕਲ ਦੇ ਕੋ ਹਰਤਾ ਦੁਸ਼ਟ ਦੁਖਿਨ ਕੋ ਸ਼ੈ ਕਰਤਾ ਸ੍ਰੀ ਅਰਧੁਜ ਭੈ ਦਿਆਲਾ ਪੂਰਨ ਕਰਾ ਗ੍ਰੰਥ ਤਕਾਲਾ ਮਨ ਬਾਂ ਛਿੱਤ ਫਲ ਪਾਵੈ ਸੋਈ ਦੁਖ ਨਿਤ ਸਹਿਬ ਆਪਤ ਕੋਈ ਅੜੈਲ ਸੁਨਾ ਗੌਂਗ ਜੋ ਆਏ ਸੁਰਸਨਾ ਪਾਵਈ ਸੁਨਾ ਮੂੜ ਚਤਲਾਏ ਚਤਰਤਾ ਆਵਈ ਦੁਖ ਦਰਦ ਭਾਉ ਨਿਕਟ ਨਤਨ ਨਰ ਕੇ ਰਹਿ ਉਹ ਜੋ ਜਾ ਕੀ ਇੱਕ ਬਾਰ ਚਉ ਪਈ ਕੋ ਕਹਿ ਚਉ ਪਈ
संबत सत्रह सहस पणी जय अर्ध सहसपन तीन कही जय भाद्र शुद्धि अष्टमी रवारा तीर सतद्रव ग्रंथ सुधारा इत श्री चरित्र पखियाने त्रिया चरित्र मंत्री पूर्व संवादे चार सौ पांच चरित्र समाप्त मस्त सब मस्त अफजू दोहरा दास जन कर दास कर दास का दास जान कर दास पर कृपा कीजै कृपा पार आपाद राख मोहे मन क्रम बचन विचार चौपाई मैं न गणेश प्रथम बनाऊ किसन बिसन कबहू न त्याऊ कान सुने पहचान न

ਸਕਲ ਦੁਆਰ ਕੋ ਛਾਡ ਕੈ ਗਏ ਤੁਹਾਰ ਦੁਆਰ। ਬਹਿ ਗਏ ਕਿਲਾ ਜਸ ਗੋਬਿੰਦ ਦਾਸ ਤੁਹਾਰ। ਰਾਮ ਕਲੀ ਮਹੱਲਾ ਤੀਜਾ ਆਨੰਦ ਕੋ ਅੰਕਾਰ ਸਤਿਗੁਰੂ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਛੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣੇ ਆਈਆਂ।

ਜੇ ਪੰਜ ਸ਼ਬਦ ਤਿਤ ਘਰ ਸੁਭਾਗ ਹੈ ਘਰ ਸੁਭਾਗ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੋਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ।

ਆਪੇ ਤਰਸ ਪਏ ਹੋਈ, ਤਰਸ ਪਿਆ ਮੇਰਾ ਮਤ ਹੋਈ। ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਤਰਸ ਪਿਆ ਮੇਰਾ ਮਤ ਹੋਈ, ਸਤਿਗੁਰ ਸੱਜਣ

ਚਾਹੇ ਪੌਜਰ ਬਿਖ ਮਸਗਾਹ ਗੁਰਸ਼ਬਦ ਦੀ ਪਾਰ ਪਾਏ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਏ ਕਲ ਮੈਂ ਉਹ ਪੁੰਨ ਗੁਣ ਗੋਬਿੰਦ ਗਾਹੇ ਸਭ ਸਨ ਕਿਰਪਾਲ ਸੰਭਾਲੇ ਸਾਹੇ ਸਾਹੇ ਬਿਰਥਾ ਕੋਈ ਨਾ ਜਾਏ ਜੇ ਆਵੇ ਤੁਧਿਆਏ ਸਲੋਕ ਮਹੱਲਾ ਪੰਜਵਾਂ।

ਰਿਆਨ ਸਾਕਤ ਨਿੰਦਕ ਦੁਸ਼ਟ ਖਿਣ ਵਾਹੇ ਬਿਦਾਰਿਆਨ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਏ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸਿਮਰ

ਸੋ ਸਤਸੰਗ ਜੀ ਭੁੱਲਾ ਚੁੱਕਾਂ ਦੀ ਖਿਮਾ ਕਰਨਾ ਜੀ, ਇਹਨਾਂ ਸ਼ਬਦਾਂ ਨਾਲ ਕੀਰਤਨ ਦੀ ਸਮਾਪਤੀ ਹੈ। ਸੋ ਆ ਹੁਣ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਦਰਸ਼ਨ ਸਿੰਘ ਜੀ, ਗੁਰਦੁਆਰਾ ਸਾਹਿਬ ਜੀ ਦੇ ਹੈੱਡ ਗ੍ਰੰਥੀ ਸਾਹਿਬ ਕਥਾਵਾਚਕ ਆਪ ਜੀ ਨੂੰ ਪਵਿੱਤਰ ਇਤਿਹਾਸ ਦੇ ਨਾਲ ਜੁੜਨਗੇ, ਕਥਾ ਸੁਣਾਉਣਗੇ। ਸੋ ਆਓ ਇਹਨਾਂ ਦੇ ਕੋਲੋਂ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ

ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਵਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦਾ ਓਂਕਾਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬੇਕਾਰ ਤਿੰਨ ਸੰਤਨ ਕਉ ਬੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤੇਹ ਪ੍ਰਸਾਦ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਪਾਵਨ ਭਗਤ ਵਛਲ ਕਰੁਣਾ ਨਿਧਾਨ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਸ਼ ਵਿੱਚ ਸਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮੰਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਸ਼ਾਮਾਂ ਦੇ ਵਕਤ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਸਭਾਏ ਮਾਨ ਹੋ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਪ੍ਰਸੰਨਾ ਕੀਤੇ ਹਨ। ਅੰਮ੍ਰਿਤ ਬਾਣੀ ਆਰਤੀ ਆਰਤਾ ਹੋਰ ਸ਼ਬਦਾਂ ਦਾ ਰਸ ਪਿੰਨਾ ਸ਼ਬਦ ਕੀਰਤਨ ਸਤਿਕਾਰਯੋਗ ਰਾਗੀ ਸਿੰਘਾਂ ਦੀ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਅਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਹਿਲੇ ਪ੍ਰਕਾਸ਼ ਉਤਸਵ ਪੁਰਬ ਦਿਹਾੜੇ ਭਾਦਰੋਂ ਸੁਦੀ ਏਕਮ ਜੋ ਕੱਲ੍ਹ ਸਨ ਸਾਧ ਸੰਗਤ ਜੀ ਗੁਰੂ ਘਰ ਵਿਖੇ ਸ਼੍ਰੀ ਅਖੰਡ ਪਾਠ ਸਾਹਿਬਾਂ ਦੇ ਸਤਿਗੁਰਾਂ ਦੀ ਬਾਣੀ ਦੇ ਭੋਗ ਪਾਏ ਗਏ ਦੀਵਾਨ ਸਜੇ, ਕੱਲ੍ਹ ਵੀ ਅੱਜ ਦੇ ਦੀਵਾਨ ਵੀ ਸਵੇਰ ਦੇ ਉਹਨਾਂ ਨੂੰ ਹੀ ਸਮਰਪਿਤ ਸਨ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਹਾਨ ਬਖਸ਼ਿਸ਼ ਕਰਦੇ ਹੋਏ ਜਿੱਥੇ ਬਾਣੀ ਨੂੰ ਸਾਰੀ ਨੂੰ ਇਕੱਤਰ ਕਰਕੇ ਇਕੱਠੀ ਕਰਕੇ ਇੱਕ ਥਾਂ ਦੁਬਾਰੇ ਭਾਈ ਗੁਰਦਾਸ ਸਾਹਿਬ ਜੀ ਤੋਂ ਲਿਖਵਾ ਕੇ ਸੋਹਣੀ ਤਰਤੀਬ ਨਾਲ ਸਤਿਗੁਰਾਂ ਦੀ ਬਾਣੀ ਨੰਬਰ ਵਾਈਜ ਭਗਤਾਂ ਦੀ ਬਾਣੀ ਜਿਨ੍ਹਾਂ ਜਿਨ੍ਹਾਂ ਰਾਗਾਂ ਵਿੱਚ ਸੀ ਉਹਨਾਂ ਰਾਗਾਂ ਦੇ ਵਿੱਚ ਲੈ ਕੇ ਸਾਰੇ ਭਗਤਾਂ ਦੀ ਬਾਣੀ ਇੱਕ ਥਾਂ ਰਾਗਾਂ ਦੇ ਮੁਤਾਬਕ ਲਿਖਵਾਈ। ਜਿੰਨੀ ਜਿੰਨੀ ਕਿਸੇ ਭਗਤ ਦੀ ਬਾਣੀ ਜਿਸ ਜਿਸ ਰਾਗ ਵਿੱਚ ਸੀ ਅਖੀਰ 'ਤੇ ਰਾਗ ਦੀ ਸਮਾਪਤੀ 'ਤੇ ਮਹਾਰਾਜ ਜੀ ਨੇ ਉਹ ਲਿਖਵਾਈ। ਪਹਿਲੋਂ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਬਾਣੀ, ਫਿਰ ਗੁਰੂ ਅਮਰਦਾਸ ਮਹਾਰਾਜ, ਫਿਰ ਗੁਰੂ ਰਾਮਦਾਸ, ਫਿਰ ਆਪ ਜੀ ਨੇ ਆਪਣੀ ਬਾਣੀ ਜਿੰਨੀ ਸੀ। ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਦੇ ਸਲੋਕ ਹੀ ਨੇ, ਉਹਨਾਂ ਨੂੰ ਵਾਰਾਂ ਦੇ ਨਾਲ ਅਟੈਚਮੈਂਟ ਕੀਤੀ ਅਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜੀਆਂ ਵਾਰਾਂ ਪਹਿਲਾਂ ਪੌੜੀਆਂ ਦੇ ਰੂਪ ਵਿੱਚ ਹੀ ਸਨ ਸਾਰੇ ਸਤਿਗੁਰਾਂ ਦੀਆਂ, ਸਲੋਕਾਂ ਨੂੰ ਨਾਲ ਸੱਚੇ ਪਾਤਸ਼ਾਹ ਜੀ ਨੇ ਜਿਨ੍ਹਾਂ ਇੰਨ ਬਿੰਨ ਅਰਥ ਮਿਲਦੇ ਸੀ ਉਹਨਾਂ ਸਲੋਕਾਂ ਨੂੰ ਨਾਲ ਉਹਨਾਂ ਦੇ ਅਟੈਚਮੈਂਟ ਕਰਕੇ ਅਤੇ 22 ਵਾਰਾਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 22 ਰਾਗਾਂ ਦੇ, ਸੋ ਇਸ ਤਰੀਕੇ ਨਾਲ 20 ਰਾਗਾਂ ਵਿੱਚ ਨੇ ਉਹ ਆਪ ਜੀ ਨੇ ਬਖਸ਼ਿਸ਼ ਕੀਤੀਆਂ, ਅੱਜ ਵਾਲਾ ਰੂਪ ਦਿੱਤਾ। ਬਾਣੀ ਨੂੰ ਸੋਹਣੀ ਤਰਤੀਬ ਨਾਲ ਨੰਬਰ ਵਾਈਜ ਲਿਖਵਾਇਆ ਭਾਈ ਗੁਰਦਾਸ ਸਾਹਿਬ ਜੀ ਤੋਂ, ਤਸਦੀਕ ਵੀ ਆਪ ਕੀਤਾ, ਸੁੱਧ ਸੁੱਧ ਕੀਚੇ ਲਿਖਿਆ ਜਿੱਥੇ ਕੋਈ ਅੱਖਰ ਦਾ ਅਲੱਗ ਮਾਤਰ ਦਾ ਫਰਕ ਪੈਂਦਾ ਸੀ, ਪੋਥੀ ਤੋਂ ਤੁਰਕੀ ਬਾਣੀ ਮੁਤਾਬਕ ਉਹ ਆਪ ਜੀ ਨੇ ਠੀਕ ਵੀ ਕੀਤਾ। ਇਸ ਤਰ੍ਹਾਂ ਮਹਾਨ ਕਾਰਜ ਕਰਕੇ ਸਾਰੀ ਬਾਣੀ ਨੂੰ ਸੇਫ ਕਰਕੇ ਇੱਕ ਥਾਂ ਸੋਹਣੀ ਜਿਲਦ ਬੰਨ ਕੇ ਸੋਹਣਾ ਰੂਪ ਦੇ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਬੇਨਤੀ ਕੀਤੀ ਸੀ ਮਹਾਰਾਜ ਜੀ ਨੇ, ਬੜੇ ਸਨਮਾਨ ਨਾਲ ਬਾਬਾ ਬੁੱਢਾ ਸਾਹਿਬ ਜੀ ਦੇ ਸੀਸ 'ਤੇ ਸਜਾ ਕੇ ਪੀੜਾ ਸਾਹਿਬ ਰਾਮਸਰ ਸਾਹਿਬ ਵਾਲੇ ਸਥਾਨ ਤੋਂ ਆਪ ਚੌਰ ਕਰਦੇ ਹੋਏ ਨੰਗੇ ਚਰਨੀ, ਆਪ ਵੀ ਸਾਰੀ ਸੰਗਤ ਵੀ ਫੁੱਲ ਵਰਸਾਉਂਦੇ ਹੋਏ, ਰਣ ਸਿੰਘੇ ਵਜਾਉਂਦੇ ਹੋਏ ਸੱਚੇ ਪਾਤਸ਼ਾਹ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਜੀ ਵਿਖੇ ਸਿੰਘਾਸਨ ਜੋ ਲਾਏ ਗਏ ਸੀ ਪਹਿਲਾਂ ਹੀ, ਸੋਹਣੇ ਛਤਰ ਚਬਰ ਛਤਰ ਸਿੰਘਾਸਨ ਮੰਜੀ ਸਾਹਿਬ ਗਲੀਚੇ ਵਿਛਾਏ ਗਏ ਸਨ ਥੱਲੇ, ਉੱਥੇ ਬਾਬਾ ਜੀ ਨੂੰ ਕਿਹਾ ਵੀ ਸਭਾਏ ਮਾਨ ਕਰ, ਫਿਰ ਆਪ ਜੀ ਸਾਹਮਣੇ ਸਨਮੁੱਖ ਬੈਠ ਗਏ, ਕਿਹਾ ਤੁਸੀਂ ਪ੍ਰਕਾਸ਼ ਕਰੋ।
ਜਿਹੜਾ ਪਹਿਲਾ ਸ਼ਬਦ ਹੋਇਆ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਪ੍ਰਗਾਸ਼ ਹੋਣ 'ਤੇ ਖੱਬੀ ਸਾਈਡ ਤੋਂ ਥੱਲਿਓਂ ਪਹਿਲਾ ਉੱਪਰੋਂ ਪਹਿਲਾ ਸ਼ਬਦ ਭਾਵੇਂ ਪੱਤਰਾ ਪਲਟਾ ਕੇ ਦੂਜੇ ਸੱਜੇ ਪਾਸਿਓਂ ਸ਼ੁਰੂ ਹੋਈ। ਸੋ ਉਹ ਆਪ ਜੀ ਹੁਕਮਨਾਮਾ ਮੂੰਹ ਹਨੇਰੇ ਪ੍ਰਗਾਸ਼ ਕੀਤਾ ਗਿਆ ਪੌਣੇ ਪੰਜ ਸਾਢੇ ਚਾਰ ਤੋਂ ਪੰਜ ਦੇ ਵਿੱਚ ਵਿੱਚ। ਸੋ ਗੁਰੂ ਪਿਆਰੀ ਸਾਧ ਸੰਗਤ ਜੀ ਬਾਬਾ ਬੁੱਢਾ ਸਾਹਿਬ ਜੀ ਨੂੰ ਜਿਵੇਂ ਆਪ ਜੀ ਨੇ ਦੱਸਿਆ ਸੀ ਉਹਨਾਂ ਨੇ ਬੜੇ ਪ੍ਰੇਮ ਨਾਲ ਲਚਕੀਲੇ ਹੱਥਾਂ ਨਾਲ ਹਿਰਦੇ ਵਿੱਚ ਸਹਿਜ ਪ੍ਰੇਮ ਲਚਕੀਲੇ ਹੱਥਾਂ ਨਾਲ ਸਹਿਜ ਅਵਸਥਾ ਵਿੱਚ ਤਨ ਅਤੇ ਮਨ ਦੀ ਪੂਰੀ ਸਹਿਜ ਅਵਸਥਾ ਨਾਲ ਨਾਮ ਦੇ ਰਸੀਏ ਸਨ ਬਾਬਾ ਜੀ। ਬਹੁਤ ਅਦਬ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਐਨ ਵਿਚਕਾਰੋਂ ਦੋ ਹਿੱਸਿਆਂ 'ਚ ਇੱਕੋ ਜਿਹੇ ਪੱਤਰੇ ਰੱਖ ਕੇ ਵਿਚਕਾਰੋਂ ਉਹਨਾਂ ਨੇ ਪ੍ਰਗਾਸ਼ ਕੀਤੇ। ਉੱਥੇ ਭਾਵੇਂ ਸ਼ਬਦ ਖੋਲਾ ਹੀ ਲਿਖਿਆ ਹੈ, ਪਹਿਲੀ ਵਾਰ ਨਵਾਂ ਸਰੂਪ ਤਿਆਰ ਹੋਣ ਤੋਂ ਬਾਅਦ ਪਹਿਲੀ ਵਾਰ ਹੀ ਖੁੱਲ੍ਹੇ ਸਨ। ਉੱਥੇ ਇਹ ਵੀ ਠੀਕ ਹੈ, ਹੁਣ ਆਪਾਂ ਪ੍ਰਗਾਸ਼ ਸ਼ਬਦ ਵਰਤਦੇ ਹਾਂ, ਇਹ ਠੀਕ ਹੈ। ਸੋ ਇਸ ਕਰਕੇ ਇਤਿਹਾਸਕਾਰਾਂ ਨੇ ਭਾਵੇਂ ਖੁੱਲ੍ਹਾ ਹੀ ਲਿਖਿਆ ਤਾਂ ਕਰਕੇ, ਕਿਉਂਕਿ ਕਿਸੇ ਨੂੰ ਵੀ ਕੋਈ ਬਾਣੀ ਸੰਪੂਰਨ ਕਰਨ ਤੋਂ ਬਾਅਦ ਜੋ ਸਰੂਪ ਬੱਝ ਗਏ ਸੀ, ਕਿਸੇ ਨੂੰ ਕੋਈ ਛੇੜਨ ਦੀ, ਖੋਲ੍ਹਣ ਦੀ, ਕੋਈ ਵੇਖਣ ਦੀ ਇਜਾਜ਼ਤ ਨਹੀਂ ਸੀ। ਪਹਿਲੀ ਵਾਰ ਹੀ ਉਦੋਂ ਪ੍ਰਗਾਸ਼ ਖੋਲ੍ਹੇ ਤਾਂ ਇਹ ਸ਼ਬਦ ਵਰਤਿਆ ਸ਼ਾਇਦ ਇਤਿਹਾਸਕਾਰਾਂ ਨੇ। ਸੋ ਗੁਰਮਰਿਆਦਾ ਦੇ ਵਿੱਚ ਜਿਹੜਾ ਸ਼ਬਦ ਹੈ ਉਹ ਪ੍ਰਗਾਸ਼ ਹੈ, ਤਾਂ ਉਸ ਵੇਲੇ ਆਗਿਆ ਨੂੰ ਪਾ ਕੇ ਬਾਬਾ ਬੁੱਢਾ ਸਾਹਿਬ ਜੀ ਮਹਾਂਪੁਰਖ ਜਿਨ੍ਹਾਂ ਦੀ 98 ਸਾਲ ਦੇ ਕਰੀਬ ਉਦੋਂ ਉਮਰ ਸੀ, ਬਾਣੀ ਨੂੰ ਮਾਣਿਆ ਵੀ ਸੀ, ਬਾਣੀ ਦੇ ਰਸ ਨੂੰ ਅਵਸਥਾ ਜੋ ਬਾਣੀ ਕਹਿੰਦੀ ਹੈ ਉਸ ਅਵਸਥਾ ਨੂੰ ਮਾਣ ਰਹੇ ਸਨ ਬਾਬਾ ਜੀ। ਤਾਂ ਹੀ ਮਹਾਰਾਜ ਜੀ ਨੇ ਉਹਨੇ ਡਿਊਟੀ ਲਾਈ ਸੀ, ਗੁਰਮੁਖ ਸਨ। ਗੁਰਮੁਖੀ ਬਾਣੀ ਨੂੰ ਵਿਚਾਰ ਸਕਦਾ ਹੈ ਅਤੇ ਗੁਰਮੁਖੀ ਸੂਝ ਬੂਝ ਰੱਖ ਇਹਦੀ ਅਵਸਥਾ ਤੁਰੀਆ ਪਦ ਗਿਆਨ ਦੀ ਭੂਮਿਕਾ। ਸੱਚੇ ਪਾਤਸ਼ਾਹ ਜੀ ਨੇ ਆਪ ਜੀ ਦੀ ਡਿਊਟੀ ਲਾਈ ਸੀ ਬਹੁਤ ਸੋਚ ਵਿਚਾਰ ਤੋਂ ਬਾਅਦ, ਤਾਂ ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਨੇ ਅਦਬ ਸਹਿਤ ਗ੍ਰੰਥ ਤਬ ਖੋਲ੍ਹਾ ਲੇ ਆਵਾਜ਼ ਬੁੱਢਾ ਤਬ ਬੋਲਾ। ਮਹਾਰਾਜ ਜੀ ਨੇ ਵੀ ਕਿਹਾ ਬੁੱਢਾ ਸਾਹਿਬ ਖੋਲ੍ਹੋ ਗ੍ਰੰਥ ਲਿਹੋ ਆਵਾਜ਼ ਸੁਣਾ ਸਭ ਪੰਥ, ਵਾਜਾ ਲਓ ਸਾਰਾ ਪੰਥ, ਗੁਰੂ ਨਾਨਕ ਦੇ ਸਿੱਖੀ ਪੰਥ ਰਸਤੇ ਨੂੰ ਅਪਣਾਉਣ ਵਾਲਾ ਚੱਲਣ ਵਾਲਾ ਏ ਸਿੱਖੀ ਜੋ ਸੰਗਤ ਜਿੰਨੀ ਬੈਠੀ ਬਾਹਰ ਤੱਕ ਵਿਸ਼ਾਲ ਇਕੱਠ ਸੀ, ਸਰੋਵਰ ਦੇ ਕਿਨਾਰਿਆਂ ਤੱਕ ਪਰਿਕਰਮਾ ਵੀ ਭਰੀ ਹੋਈ ਸੀ, ਦਰਸ਼ਨੀ ਦਿਉੜੀ ਪੁਲ ਤੱਕ ਸਾਰੇ ਵਾਰ ਵਾਰ ਇਕੱਠ ਸੀ। ਸੱਚੇ ਪਾਤਸ਼ਾਹ ਨੇ ਸੰਗਤਾਂ ਨੂੰ ਸੱਦੇ ਭੇਜੇ ਸੀ, ਇਕੱਠ ਕੀਤਾ ਸੀ, ਇਹ ਦਿਨ ਚੁਣਿਆ ਗਿਆ ਸੀ। ਰੂਪ ਤਿਆਰ ਕਰਨ ਤੋਂ ਬਾਅਦ 15 ਦਿਨ ਜਿਲਦ ਬੰਨਣ 'ਤੇ, ਸੋਹਣਾ ਰੂਪ ਦੇਣ 'ਤੇ, ਅਤੇ ਹਰਿਮੰਦਰ ਸਾਹਿਬ ਦੇ ਵਿੱਚ ਸਾਰੀ ਤਿਆਰੀ ਕੀਤੀ ਗਈ, ਇਹ ਲੱਗੇ ਸਨ। ਸੱਚੇ ਪਾਤਸ਼ਾਹ ਸੰਗਤਾਂ ਨੂੰ ਸੱਦੇ ਦਿੱਤੇ, ਸੰਗਤਾਂ ਦਾ ਬਹੁਤ ਇਕੱਠ ਸੀ, ਖੁੱਲ੍ਹਾ ਕੜਾਹ ਪ੍ਰਸ਼ਾਦ ਸਵਾ ਪੈਰ ਰਾਤ ਰਹਿੰਦੀ ਤੋਂ ਤਿਆਰ ਹੋਣ ਲੱਗਾ ਸੀ। ਖੁੱਲ੍ਹਾ ਕੜਾਹ ਪ੍ਰਸ਼ਾਦ ਸਾਰਾ ਦਿਨ ਵਰਤਿਆ ਸੀ, ਲੰਗਰ ਤਾਂ ਵਰਤੇ ਹੀ ਸਨ ਇਹ ਖੁਸ਼ੀ ਦੇ ਵਿੱਚ। ਸੋ ਉਸ ਵੇਲੇ ਕਿਹਾ ਸੁਣਾ ਸਾਰਾ ਪੰਥ, ਸਾਰੀ ਸੰਗਤ ਗੁਰੂ ਨਾਨਕ ਦੇ ਭਗਤੀ ਭਾਵ ਰਸਤੇ 'ਤੇ ਚੱਲਣ ਵਾਲੀ ਜਿੰਨੀ ਸੰਗਤ ਆਈ ਹੈ ਨਾ ਪੰਥ, ਇਹ ਸੁਣੇ ਆਵਾਜ਼ ਇਹਨਾਂ ਦੀ ਧੁਰ ਕੀ ਬਾਣੀ ਦੀ। ਅਦਬ ਸਹਿਤ ਗ੍ਰੰਥ ਤਬ ਖੋਲ੍ਹਾ ਲੇ ਆਵਾਜ਼ ਬੁੱਢਾ ਤਬ ਬੋਲਾ। ਬੜੇ ਪ੍ਰੇਮ ਨਾਲ ਅਦਬ ਨਾਲ ਬਾਬਾ ਜੀ ਨੇ ਪ੍ਰਕਾਸ਼ ਕੀਤਾ, ਸਿਰ ਝੁਕਾਇਆ, ਅਤੇ ਉਸ ਵੇਲੇ ਪਹਿਲਾ ਜਿਹੜਾ ਸ਼ਬਦ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਖੱਬੇ ਪਾਸਿਓਂ ਉੱਪਰੋਂ ਪ੍ਰਗਾਸ਼ ਕਰਨ ਵੇਲੇ ਦੂਜੇ ਬੰਨੇ ਪੱਤਰਾ ਪਲਟਾ ਕੇ ਜੋ ਸ਼ੁਰੂ ਹੁੰਦਾ ਸੀ, ਸ਼ੰਤ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਬਾਣੀ ਸਵੇਰ ਦੇ ਦੀਵਾਨਾਂ ਵਿੱਚ ਇਹੋ ਵਿਚਾਰ ਕਿ ਪਾਵਨ ਸ਼ਬਦ ਦੀ ਲੰਬਾ ਸ਼ਬਦ ਹੈ ਸ਼ੰਤ, ਸੋਹੀ ਮਹੱਲਾ ਪੰਜਵਾਂ। ਸੋ ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ,
ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ। ਜੈ ਜੈਕਾਰ ਭਇਆ ਜਗਯੰਤਰ ਲਾਥੇ ਸਗਲ ਵਿਸੂਰੇ। ਸੋ ਇਉਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਆਪ ਜੀ ਦੇ ਉਚਾਰਨ ਕੀਤੇ ਹੋਏ ਸ਼ਬਦ ਜਿਹੜੇ ਸ੍ਰੀ ਮੁੱਖ ਵਾਕ ਬਾਬਾ ਬੁੱਢਾ ਸਾਹਿਬ ਜੀ ਨੇ ਚਾਰ ਪੌੜੀਆਂ ਵਾਲਾ ਛੰਤ ਹੈ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਪੂਰੀ ਟਿਕੀ ਹੋਈ ਬਿਰਤੀ ਨਾਲ ਸਾਰੀ ਸੰਗਤ ਮਗਨ ਹੋ ਕੇ ਧੰਨ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਆਪ ਚੌਂਕੜਾ ਮਾਰ ਕੇ ਸਨਮੁਖ ਬੈਠ ਕੇ ਜਗਿਆਸੂ ਦੇ ਰੂਪ ਵਿੱਚ ਸੁਣਿਆ ਸੱਚੇ ਪਾਤਸ਼ਾਹ ਹੁਕਮਨਾਮਾ। ਇਹੀ ਭਾਵ ਸੀ ਕਿ ਗੁਰਸਿੱਖਾ ਕਿ ਬਾਣੀ ਨੇ ਅਗਵਾਈ ਕਰਨੀ, ਬਾਣੀ ਗੁਰੂ ਹੈ। ਜਿੱਥੇ ਕਿਹਾ ਸਾਡੇ ਸਰੀਰ ਜਿਹੜੇ ਨੇ ਇਹ ਸਦੀਵ ਕਾਲ ਨਹੀਂ ਹਨ, ਇਹ ਤਾਂ ਕੁਝ ਸਮੇਂ ਵਾਸਤੇ ਲਿਮਿਟ ਵਿੱਚ ਨੇ। ਪੰਜ ਸਰੂਪ ਹੋਰ ਧਾਰਨ ਕਰਨੇ ਨੇ, ਫਿਰ ਇਹੀ ਸਦੀਵ ਕਾਲ ਅਬਿਨਾਸ਼ੀ ਸ਼ਬਦ ਆ, ਇਹਨਾਂ ਅਗਵਾਈ ਕਰਨ। ਮਰਿਆਦਾ ਆਪ ਕਾਇਮ ਕੀਤੀ, ਸਨਮਾਨ ਸਤਿਕਾਰ ਸਿਖਾਇਆ ਵੀ ਸਿੱਖਾ ਇਹਨਾਂ ਦੇ ਹਜ਼ੂਰ ਬਹਿਣਾ ਪਿਆਰ ਨਾਲ। ਹੁਕਮਨਾਮਾ ਹੁੰਦਾ ਹੋਵੇ ਤਾਂ ਸਿੱਖ ਨੇ ਉਸ ਵੇਲੇ ਕੋਈ ਹਿਲਜੁਲ ਨਹੀਂ ਕਰਨੀ, ਕੋਸ਼ਿਸ਼ ਕਰੇ। ਮੱਥਾ ਟੇਕਣ ਆਇਆ ਸਿੱਖ ਵੀ ਉੱਥੇ ਹੀ ਬੂਹੇ 'ਤੇ, ਜੇ ਉਹਨੂੰ ਪਤਾ ਹੁਕਮਨਾਮਾ ਵਾਜਾ ਹੋ ਰਿਹਾ ਉੱਥੇ ਹੀ ਬਹਿ ਜਾਵੇ ਮੱਥਾ ਟੇਕ ਕੇ। ਸੋ ਉਸ ਵੇਲੇ ਪ੍ਰਕਰਮਾ ਬਾਅਦ ਵਿੱਚ ਕਰ ਲਵੇ, ਆ ਕੇ ਸਨਮੁੱਖ ਸੁਣੇ ਸ਼੍ਰੀ ਮੁੱਖ ਵਾਕ ਮੱਥਾ ਟੇਕ ਕੇ। ਇਹੀ ਸਿੱਖਿਆ ਸਾਨੂੰ ਮਿਲਦੀ ਹੈ ਸੱਚੇ ਪਾਤਸ਼ਾਹ ਜੀ ਨੂੰ। ਅਰਦਾਸ ਹੁੰਦੀ ਹੋਵੇ, ਹੁਕਮਨਾਮਾ ਹੁੰਦਾ ਹੋਵੇ ਅਤੇ ਸਿੱਖ ਤੁਰਿਆ ਫਿਰੇ ਬੋਲੀ ਜਾਵੇ, ਕੰਨਾਂ 'ਚ ਅਰਦਾਸ ਪਵੇ, ਇਹ ਨਹੀਂ ਠੀਕ, ਫਿਰ ਗੁਨਾਹਗਾਰ ਹੁੰਦਾ ਸਿੱਖ। ਉਸ ਵੇਲੇ ਖੜ੍ਹਨਾ ਬਹੁਤ ਜ਼ਰੂਰੀ, ਉੱਥੇ ਹੀ ਹੱਥ ਜੋੜ ਕੇ ਕਰਕੇ ਕੋਸ਼ਿਸ਼ ਅਸੀਂ ਕਰਦੇ ਹੁੰਦੇ ਹਾਂ ਵੀ ਅਰਦਾਸ ਬਹੁਤੀ ਸੰਗਤ ਹੋਵੇ ਦਰਬਾਰ ਵਿੱਚ, ਇੱਥੇ ਸਪੀਕਰ ਵਰਤ ਲਈਦਾ। ਕੋਸ਼ਿਸ਼ ਕਰਦੇ ਵੀ ਘੱਟ ਤੋਂ ਘੱਟ ਮੈਗ ਵਰਤੀ, ਥੱਲੇ ਲੰਗਰ ਵਿੱਚ ਸੰਗਤ ਜਿਹੜੀ ਸੁਣਦੀ ਉਹ ਕਿਹੜਾ ਖੜ੍ਹਦੀ, ਤਾਂ ਕਰਕੇ ਵੀ ਉਹ ਮਰਿਆਦਾ ਵੀ ਰਹਿ ਜੇ। ਅਰਦਾਸ ਅਤੇ ਹੁਕਮਨਾਮਾ ਜਦੋਂ ਸਤਿਗੁਰਾਂ ਦਾ ਆਉਂਦਾ ਹੋਵੇ ਉਦੋਂ ਸਿੱਖ ਨੇ ਪੂਰੇ ਧਿਆਨ ਨਾਲ ਭੈ ਭਾਵਨੀ ਨਾਲ ਸੁਣਨਾ ਅਤੇ ਉਹ 'ਚ ਸ਼ਾਮਲ ਹੋਣਾ, ਖੜੋਣਾ ਉਹਨਾਂ 'ਚ। ਇਹ ਸਤਿਗੁਰੂ ਕਿਰਪਾ ਕਰਨ, ਗਰੀਬ ਨਿਵਾਜ ਕਈ ਵਾਰ ਸਾਡੀ ਮਜਬੂਰੀ ਹੋ ਜਾਂਦੀ ਕਿਤੇ ਕਿਤੇ, ਕਿਉਂਕਿ ਡਿਊਟੀ ਇਹੋ ਜਿਹੀ ਕੋਈ ਇੱਧਰ ਉੱਧਰ ਪ੍ਰਗਾਸ਼ ਕਈ ਵਾਰ ਆਉਂਦਾ ਸੀ, ਸਾਨੂੰ ਹਿਲਜੁਲ ਕਰਨੀ ਪੈਂਦੀ, ਪਰ ਉਸ ਅੰਦਰ ਭਾਵਨਾ ਹੁੰਦੀ ਹੈ, ਸਾਡੇ ਧਿਆਨ ਉੱਧਰ ਹੀ ਹੁੰਦਾ ਹੁਕਮਨਾਮੇ ਵਿੱਚ। ਸੋ ਇਹ ਕੋਸ਼ਿਸ਼ ਕਰੇ ਸਿੱਖ, ਇਹ ਮਰਿਆਦਾ ਸੱਚੇ ਪਾਤਸ਼ਾਹ ਕਿਰਪਾ ਕਰਨ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਬਾਬਾ ਜੀ ਨੇ ਹੁਕਮਨਾਮਾ ਲਿਆ, ਸਾਰਾ ਸੁਣਾਇਆ, ਸੰਗਤ ਨਿਹਾਲ ਹੋਈ। ਪਹਿਲੇ ਸ਼੍ਰੀ ਮੁੱਖ ਵਾਕ 783 ਅੰਗ 'ਤੇ ਸੁਭਾਈ ਮਾਨ ਨੇ ਸੂਹੀ ਰਾਗ ਵਿੱਚ ਬਾਬਾ ਜੀ ਨੇ ਸੁਣਾਈ। ਫਿਰ ਸਤਿਗੁਰਾਂ ਦੇ ਉੱਪਰ ਰੁਮਾਲਾ ਦਿੱਤਾ ਗਿਆ, ਭੇਟਾਵਾਂ ਰੱਖ ਕੇ ਮੱਥਾ ਟੇਕ, ਸਾਰਾ ਦਿਨ ਸੰਗਤ ਮੱਥਾ ਟੇਕਦੀ ਰਹੀ, ਚਾਹ ਨਾਲ ਆਉਂਦੀ ਰਹੀ ਲਾਗੇ ਪਿੰਡਾਂ ਤੋਂ ਆਪਣੀਆਂ ਸਵਾਰੀਆਂ ਲੈ ਕੇ, ਸਾਰਾ ਦਿਨ ਮੱਥਾ ਟੇਕਦੀ ਰਹੀ ਸੰਗਤ, ਕੜਾ ਪ੍ਰਸ਼ਾਦ ਵਰਤਦਾ ਰਿਹਾ, ਜੈ ਜੈਕਾਰ ਹੋਈ, ਬੜੀ ਖੁਸ਼ੀ ਹੋਈ ਸੰਗਤਾਂ ਨੂੰ। ਸੋਹਣਾ ਹਰਿਮੰਦਰ ਸਾਹਿਬ ਇੰਨਾ ਫਬਿਆ, ਪਹਿਲਾਂ ਇਕੱਲਾ ਹੀ ਸੀ, ਸੋ ਪਹਿਲਾਂ ਇਕੱਲਾ ਹਰਿਮੰਦਰ ਸਾਹਿਬ ਸੀ, ਫਿਰ ਸਰੋਵਰ ਦੇ ਅੰਨ ਵਿਚਕਾਰ ਜਲ ਵੀ ਭਰਿਆ ਗਿਆ, ਚਾਰ ਛਪੇਰੇ ਬਲੌਰੀ ਰੰਗ ਦਾ ਜਲ ਇੰਨਾ ਸੁੰਦਰ ਲੱਗ ਰਿਹਾ ਸੀ। ਵਿਚਕਾਰ ਹਰਿਮੰਦਰ ਸਾਹਿਬ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਨ ਵਿਚਕਾਰ ਉਹਨਾਂ ਦੇ ਪ੍ਰਗਾਸ਼ ਕੀਤੇ ਗਏ, ਸੰਗਤਾਂ ਦਿਦਾਰੇ ਕਰਕੇ ਆਸ਼ਾਸ਼ ਕਰ ਉੱਠੀਆਂ, ਕਿਆ ਸੋਹਣਾ ਨਜ਼ਾਰਾ, ਕਿਆ ਆਨੰਦ ਹੈ। ਕੀਰਤਨ ਦੀ ਧੁਨੀ ਮਹਾਰਾਜ ਸਾਰਾ ਦਿਨ ਲਾ ਦਿੱਤੀ ਰਾਗੀ ਸਿੰਘਾਂ ਨੇ। ਸੱਚੇ ਪਾਤਸ਼ਾਹ ਜੀ ਨੇ ਉੱਥੇ ਬੈਠ ਕੇ ਆਪ ਵਡਿਆਈ ਕੀਤੀ ਵੀ ਗੁਰਸਿੱਖੋ, ਮਹਾਰਾਜ ਨੂੰ ਕਿਹਾ ਇੰਨਾ ਸਨਮਾਨ ਸੱਚੇ ਪਾਤਸ਼ਾਹ ਤੁਸੀਂ ਦੇ ਰਹੇ ਹੋ। ਆਪ ਸੱਚੇ ਪਾਤਸ਼ਾਹ ਕਹਿੰਦੇ ਸਾਡੇ ਸਰੀਰ ਤੋਂ ਕਿਤੇ ਸਨਮਾਨ ਯੋਗ ਨੇ ਵੱਧ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਸਿੱਖੋ ਅਸੀਂ ਤਾਂ ਸਨਮਾਨ ਦੇਣਾ ਹੀ ਹਨ, ਗੁਰਾਂ ਦੇ ਸਰੀਰ ਤੋਂ ਕਿਤੇ ਵੱਧ ਕੇ ਨੇ। ਇਹ ਗੁਰਾਂ ਦਾ ਹਿਰਦਾ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦਾ, ਸਤਿਗੁਰਾਂ ਦਾ ਹਿਰਦਾ ਬਾਣੀ,
ਅਕਾਲ ਪੁਰਖ ਵਾਹਿਗੁਰੂ ਵੱਲੋਂ ਬਾਣੀ ਉਤਰੀ ਹਿਰਦੇ ਵਿੱਚ, ਇੰਨ ਬਿੰਨ ਉਹਨੂੰ ਕੈਚ ਕਰਕੇ ਅਤੇ ਮੁੱਖ ਰਾਹੀਂ ਪ੍ਰਗਟ ਕੀਤਾ ਵਾ ਸਤਿਗੁਰਾਂ ਨੇ ਸਾਨੂੰ ਦਿੱਤੀ। ਆਤਮਾ ਹੈ ਮਹਾਰਾਜ ਸਤਿਗੁਰਾਂ ਦੀ, ਇਹੀ ਆਪਾਂ ਕਹਿੰਦੇ ਆਤਮਾ ਗ੍ਰੰਥ ਵਿੱਚ, ਸਰੀਰ ਪੰਥ ਵਿੱਚ। ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ, ਸ੍ਰੀ ਗੁਰ ਕੇਰ ਸਰੀਰ ਜੋ ਸਭ ਥਾਨ ਸਮੇਂ ਸਭ ਨਾਂ ਦਰਸਾ ਹੈ। ਵਡਿਆਈ ਕਰਦਿਆਂ ਹੋਇਆਂ ਕਿਹਾ, ਗੁਰਸਿੱਖੋ ਸਿਤਾਂ ਸਨਮਾਨ ਦੇ ਰਹੇ ਹਾਂ, ਜੋ ਸਤਿਗੁਰਾਂ ਦੇ ਸਰੀਰ ਨੇ ਨਾ ਸਭ ਥਾਨ ਸਾਰੇ ਥਾਵਾਂ 'ਤੇ ਇੱਕੋ ਟਾਈਮ ਸਮੇਂ ਸਭ ਸਾਰੇ ਸਮੇਂ ਸਾਰੇ ਥਾਵਾਂ 'ਤੇ ਸਾਰੇ ਸਮੇਂ ਨਹੀਂ ਇਹ ਦਰਸ਼ਨ ਹੋ ਸਕਦੇ ਸੰਗਤਾਂ। ਹੁਣ ਗੁਰੂ ਸਾਹਿਬ ਅੰਮ੍ਰਿਤਸਰ ਸੀ, ਅਤੇ ਜੇ ਕੋਈ ਸਿੱਖ ਵਿਚਾਰਾ ਕਿੱਥੇ, ਸਾਰੇ ਸਿੱਖ ਚੌਂ ਕੁੰਟਾਂ 'ਚ ਫੈਲ ਚੁੱਕੇ ਸੀ। ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇਹਨਾਂ ਪ੍ਰਚਾਰ ਅਤੇ ਪ੍ਰਸਾਰ ਕੀਤਾ ਸਿੱਖੀ ਦਾ। ਭਾਈ ਗੁਰਦਾਸ ਸਾਹਿਬ ਜੀ ਲਿਖਦੇ ਨੇ, ਚੱਕੀ ਕੀਨ ਲੋਆ ਬਾਣੀ ਵਿੱਚ ਵੀ ਲਿਖੀ। ਸੋ ਮਹਾਰਾਜ ਨੇ ਚਾਰਾਂ ਚੱਕਾਂ ਵਿੱਚ ਪ੍ਰਕਾਸ਼ ਕੀਤਾ। ਬਹੁਤ ਸਿੱਖ ਪ੍ਰਚਾਰਕ ਸਨ ਬੰਗਾਲ ਟਾਕੇ ਤੱਕ, ਪੱਛਮ ਦੇ ਤੱਕ, ਬਲਖ ਬੁਖਾਰੇ ਤੱਕ। ਤਾਂ ਉਸ ਵੇਲੇ ਕਿਹਾ ਮਹਾਰਾਜ ਜੀ ਨੇ, ਜੋ ਸਾਡੇ ਸਰੀਰ ਹੈ ਨਾ, ਸ੍ਰੀ ਗੁਰੂ ਕੇਰ ਸਰੀਰ ਜੋ ਮੇਰਾ ਸਰੀਰ ਹੈ ਜਾਂ ਆਉਣ ਵਾਲੇ ਪੰਜਾਂ ਗੁਰਾਂ ਦੇ ਸਰੀਰ ਹੋਣਗੇ, ਸਭ ਥਾਨ ਸਮੇਂ ਸਭ ਨਾਂ ਦਰਸਾ ਹੈ। ਸਾਰੀਆਂ ਸੰਗਤਾਂ ਸਾਰੇ ਥਾਵਾਂ 'ਤੇ ਸਾਰੇ ਸਮੇਂ ਨਹੀਂ ਦਰਸ਼ਨ ਕਰ ਸਕਦੇ। ਹੁਣ ਸਰੀਰ ਇੱਕ ਆ, ਕਿੱਥੇ ਕਿੱਥੇ ਜਾਊ, ਕਿਹੜੇ ਟੇ। ਸੋ ਇਹ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਹੁਤ ਸਤਿਕਾਰਯੋਗ ਨੇ, ਇਹ ਹਰ ਇੱਕ ਪ੍ਰਾਣੀ ਮਾਤਰ ਦਾ ਭਲਾ ਹੋਵੇ। ਸ੍ਰੀ ਗੁਰ ਕੇਰ ਸਰੀਰ ਜੋ ਸਭ ਥਾਨ ਸਮੇਂ ਸਭ ਨਾਂ ਦਰਸਾਇਆ ਹੈ, ਗ੍ਰੰਥ ਰਿਦਾ ਗੁਰ ਕਾ ਇਹ ਜਨ ਉੱਤਮ ਹੈ ਸਭ ਕਾਲ ਰਹਾ ਹੈ। ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਹਿਰਦਾ ਹੈ ਪਹਿਲੇ ਸਤਿਗੁਰਾਂ ਦਾ, ਫਿਰ ਕੋਈ ਜੇ ਕੋਈ ਸਿੱਖ ਚਾਹੂ, ਹੁਣ ਤਾਂ ਤੁਸੀਂ ਸਾਡੇ ਹੀ ਦਰਸ਼ਨ ਕਰਦੇ ਹੈ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਪੰਜਵੇਂ ਸਰੂਪ, ਇਹ ਤਾਂ ਗੁਰਾਂ ਦਾ ਹਿਰਦਾ। ਗੁਰੂ ਨਾਨਕ ਦੇਵ ਸਾਹਿਬ ਵੀ ਬੈਠੇ ਨੇ ਇਹਦੇ ਬਾਣੀ ਉਹਨਾਂ ਦੀ, ਗੁਰੂ ਅੰਗਦ ਦੇਵ ਸਾਹਿਬ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ, ਇਹ ਸਾਰੇ ਸਤਿਗੁਰਾਂ ਦਾ ਹਿਰਦਾ। ਸਾਰਿਆਂ ਨਾਲ ਹੀ ਗੱਲਾਂ ਬਾਤਾਂ ਹੋਣਗੀਆਂ ਜਿਹੜੇ ਸਿੱਖ ਬਾਣੀ ਪੜ੍ਹਨਗੇ ਚਾਅ ਨਾਲ, ਪ੍ਰੇਮ ਨਾਲ, ਸਾਰਿਆਂ ਨਾਲ ਹੀ ਬਚਨ ਬਲਾਸ ਹੋਣਗੇ ਉਹਨਾਂ ਦੀ ਬਾਣੀ ਪੜ੍ਹਨ ਨਾਲ, ਉਹਨਾਂ ਦੀ ਯਾਦ ਹਿਰਦੇ ਵਿੱਚ ਆਵੇਗੀ ਨਾਲ ਦੀ ਨਾਲ। ਗ੍ਰੰਥ ਰਿਦਾ ਗੁਰ ਕਾ ਇਹ ਜਾਨੋ ਉੱਤਮ ਹੈ ਸਭ ਕਾਲ ਰਹਾ ਹੈ, ਇਸ ਕਰਕੇ ਸਾਡੇ ਸਰੀਰਾਂ ਤੋਂ ਉੱਤਮ ਹੈ, ਵੱਡੇ ਨੇ, ਉੱਤਮ ਹੈ ਸਭ ਕਾਲ ਰਹਾ, ਸਾਰੇ ਕਾਲ ਰਹਿਣਗੇ ਸਾਰੇ ਸਮੇਂ। ਇਹ ਸੰਪਾਦਨ ਹੋ ਗਿਆ, ਪ੍ਰਗਾਸ਼ ਹੋ ਗਏ ਨੇ, ਹੁਣ ਹਮੇਸ਼ਾ ਹੀ ਪ੍ਰਗਾਸ਼ ਹੋਇਆ ਕਰਨਗੇ। ਸ਼ਬਦ ਅਵਿਨਾਸ਼ੀ ਹੈ। ਸੱਚੇ ਪਾਤਸ਼ਾਹ ਜੀ ਨੇ ਕਿਹਾ, ਇਹਨਾਂ ਦੀ ਕਦੇ ਡੈਥ ਹੋਣੀ ਨਹੀਂ, ਸਾਡੇ ਸਰੀਰਾਂ ਨੇ ਤਾਂ ਸਮਾ ਜਾਣਾ, ਇਹ ਤਾਂ ਲਿਮਿਟ ਵਿੱਚ ਆ। ਉੱਤਮ ਹੈ ਸਭ ਕਾਲ ਰਹਾ ਹੈ, ਇਹ ਅਮਰ ਆਨੰਦ ਸਰੂਪ ਨੇ, ਸਾਰੇ ਸਮੇਂ ਰਹਿਣਗੇ। ਜਿੰਨਾ ਮਰਜ਼ੀ ਸੰਗਤਾਂ ਆ ਕੇ ਦਰਸ਼ਨ ਕਰ ਲੈਣ ਇੱਥੇ ਹਰ ਰੋਜ਼, ਫਿਰ ਇਹਨਾਂ ਤੋਂ ਛਾਪੇ ਹੋਣਗੇ ਸਾਰੀਆਂ ਭਾਸ਼ਾਵਾਂ ਵਿੱਚ। ਇਹ ਵੀ ਬਚਨ ਕੀਤੇ ਸੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ, ਗੁਰਸਿੱਖ ਲਿਖ ਲੈਣਗੇ ਸਾਰੇ ਸਮੇਂ ਦਰਸ਼ਨ, ਸਾਰੇ ਸੰਗਤਾਂ ਨੂੰ ਸਾਰੇ ਸਮੇਂ, ਚੌਵੀ ਘੰਟੇ, ਅੱਠੇ ਪੈਰ। ਸੋ ਉਦੋਂ ਹੀ ਬਚਨ ਜਿਹੜੇ ਕੀਤੇ ਸੀ ਅੱਜ ਪੂਰੇ ਹੋ ਰਹੇ ਨੇ। ਸਾਰੀ ਦੁਨੀਆਂ 'ਚ ਸਿੱਖ ਫੈਲ ਚੁੱਕਾ ਵਾ, ਸਾਰੇ ਦੇਸ਼ਾਂ ਵਿੱਚ ਗੁਰਦੁਆਰੇ ਬਣ ਗਏ ਨੇ, ਅਤੇ ਉੱਥੇ ਪ੍ਰਗਾਸ਼ ਹੁੰਦਾ ਅਤੇ ਇੱਥੇ ਸੁਖਾਸਨ ਹੋ ਜਾਂਦਾ ਵਾ। ਦੇਖੋ ਸਾਰਾ ਸਾਰਾ ਦਿਨ 24 ਘੰਟੇ ਸੱਚੇ ਪਾਤਸ਼ਾਹ ਦਿੰਦੇ ਹੀ ਹੈ ਨਾ ਦਰਸ਼ਨ ਦੁਨੀਆਂ ਵਿੱਚ, ਜਿਹੜੇ ਉਦੋਂ ਬਚਨ ਗਏ ਸੀ। ਇੱਧਰ ਪ੍ਰਗਾਸ਼ ਹੋ ਜਾਂਦਾ, ਉੱਧਰ ਸੁਖਾਸਨ ਹੋ ਜਾਂਦਾ ਵਾ। ਯੂਰਪ ਦੇ ਮੁਲਕਾਂ ਵਿੱਚ, ਏਸ਼ੀਆ ਦੇ ਮੁਲਕਾਂ ਵਿੱਚ ਸਾਰੇ ਪ੍ਰਗਟ। ਉੱਤਮ ਹੈ ਸਭ ਕਾਲ ਰਹੇ, ਇਹਨਾਂ ਦੇ ਸਾਰੇ ਸਮੇਂ ਹੀ ਸਾਰੀਆਂ ਸੰਗਤਾਂ ਦਰਸ਼ਨ ਕਰਨਗੀਆਂ, ਸਾਰੇ ਸਮੇਂ ਸਾਰੇ ਥਾਵਾਂ 'ਤੇ ਹੀ ਸਿੱਖ ਜਿੱਥੇ ਹੋਣਗੇ। ਤਾਂ ਸਨਮਾਨ ਇਹਨਾਂ ਦੇ ਰਹੇ ਹੈ, ਇਹ ਸ਼ਬਦਾ ਅਵਤਾਰ ਨੇ ਸੱਚੇ ਪਾਤਸ਼ਾਹ। ਗ੍ਰੰਥ ਰਿਦਾ ਗੁਰ ਕਾ ਇਹ ਜਾਨੋ ਉੱਤਮ ਹੈ ਸਭ ਕਾਲ ਰਹੇ, ਮੇਰੇ ਸਰੀਰ 'ਤੇ ਜਾਂ 'ਤੇ ਹੈ ਦੀਰਘ। ਕਿਹਾ ਸਿੱਖੋ ਸਾਡੇ ਸਰੀਰ ਤੋਂ ਇਸ ਕਰਕੇ ਵੱਡੇ ਪੂਜਨੀਕ ਨੇ, ਮਹਾਨ ਨੇ ਸਾਡੇ ਨਾਲ,
ਭਾਵੇਂ ਅਸੀਂ ਸਖਿਆਤਕਾਰ ਪ੍ਰਤੱਖ ਹੈ, ਗੁਰੂ ਨਾਨਕ ਦੀ ਜੋਤ ਵਰਤ ਰਹੀ ਵਿੱਚ, ਪਰ ਇਹ ਤਾਂ ਮਹਾਨ ਨੇ। ਮੇਰੇ ਸਰੀਰ 'ਤੇ ਜਾਂ 'ਤੇ ਹੈ ਦੀਰ ਉੱਤਮ ਹੈ ਸਬਕਾਲ ਰਹਾ ਹੈ, ਪੂਜੋ ਕੇਸਰ ਕੁੰਕਮ ਕੋ ਕਸ, ਫੂਲ ਚੜ ਧੂਫ ਤੁਖਾਏ ਕਹਿ ਫੂਲ ਚੜ੍ਹਾ, ਇਹਨਾਂ ਨੂੰ ਪੂਜੋ ਸੁਗੰਧੀ ਵਾਲੀਆਂ ਵਸਤੂਆਂ ਨਾਲ, ਚੌਰ ਸਾਹਿਬ ਕਰੋ, ਟਹਿਲ ਸੇਵਾ ਕਰੋ, ਉਨਾ ਹੀ ਫਲ ਮਿਲੇਗਾ ਜਿੰਨਾ ਕੋਈ ਸਨਮਾਨ ਅਦਬ ਰੱਖੇਗਾ। ਸੱਚੇ ਪਾਤਸ਼ਾਹ ਜੀ ਨੇ ਸਾਰੀ ਮਰਿਆਦਾ ਕਾਇਮ ਕੀਤੀ, ਫਿਰ ਸਾਰਾ ਦਿਨ ਸੰਗਤਾਂ ਨੇ ਦਿਦਾਰੇ ਕੀਤੇ, ਮੱਥਾ ਟੇਕਿਆ, ਭੇਟਾਵਾਂ ਰੱਖੀਆਂ ਹਰਿਮੰਦਰ ਸਾਹਿਬ ਜੀ ਵਿਖੇ, ਪ੍ਰਕਰਮਾ ਕੀਤੀਆਂ ਬਾਹਰੋਂ। ਤਾਂ ਜਦੋਂ ਰਾਤ ਦਾ ਵੇਲਾ ਹੋਇਆ, ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਹੋਰ ਗੁਰਸਿੱਖ ਕਹਿਣ ਲੱਗੇ, ਮਹਾਰਾਜ ਇਹਨਾਂ ਦੇ ਪੋਥੀ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਸੁਖਾਸਨ ਕਿੱਥੇ ਕਰਨੇ ਨੇ? ਹੁਣ ਇੱਥੇ ਹੀ ਹਰਿਮੰਦਰ ਸਾਹਿਬ ਵਿੱਚ ਹੀ ਪੀੜਾ ਸਾਹਿਬ ਦੇ ਉੱਪਰ ਜੋ ਸਿੰਘਾਸਨ ਲੱਗਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਹੀਂ ਭਾਈ, ਕੋਠਾ ਸਾਹਿਬ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਅਸੀਂ ਜਦੋਂ ਮੱਥਾ ਟੇਕਣ ਵਾਸਤੇ ਦਰਵਾਜ਼ੇ ਤੋਂ ਐਂਟਰ ਹੁੰਦੇ ਹਾਂ, ਇਮਲੀ ਦੇ ਰੁੱਖ ਦੇ ਕੋਲ ਦੀ ਪੌੜੀਆਂ ਚੜ੍ਹ ਕੇ ਦਰਬਾਰ ਸਾਹਿਬ ਤੋਂ ਆਉਂਦਿਆਂ ਖੱਬੇ ਪਾਸੇ ਵਾਲਾ ਜੋ ਗੇਟ ਹੈ, ਦਰਵਾਜ਼ਾ ਸ਼੍ਰੀ ਅਕਾਲ ਤਖਤ ਸਾਹਿਬ ਦਾ ਸਾਈਡ 'ਤੇ, ਜਦੋਂ ਆਪਾਂ ਉੱਥੋਂ ਮੱਥਾ ਟੇਕਣ ਵਾਸਤੇ ਐਂਟਰ ਹੁੰਦੇ ਹਾਂ, ਅਤੇ ਨਾਲ ਹੀ ਇੱਕ ਕੋਠਾ ਅੰਦਰ ਬਣਿਆ ਹੋਇਆ ਕਮਰਾ, ਇਹ ਧਿਆਨ ਨਾਲ ਦੇਖਿਓ, ਕਈ ਨਹੀਂ ਹੁੰਦਾ ਕਿਉਂਕਿ ਸਾਹਮਣੇ ਮਹਾਰਾਜ ਦਾ ਪ੍ਰਕਾਸ਼ ਹੁੰਦਾ, ਉੱਥੇ ਉੱਧਰ ਧਿਆਨ ਹੁੰਦਾ, ਮੱਥਾ ਟੇਕ ਕੇ ਆਪਾਂ ਨਿਕਲ ਜਾਂਦੇ, ਉਹਨੂੰ ਕੋਠਾ ਸਾਹਿਬ ਕਹਿੰਦੇ ਜਿਹੜਾ ਅੰਦਰ ਆ। ਕਿਸੇ ਵੀ ਗੁਰਦੁਆਰੇ ਦੇ ਵਿੱਚ ਕੋਠਾ ਨਹੀਂ ਵੇਖੋਗੇ ਇਸ ਤਰ੍ਹਾਂ ਕਮਰਾ, ਸਾਈਡ 'ਤੇ ਹੁੰਦਾ ਸੱਚਖੰਡ ਜਾਂ ਹੋਰ, ਉਹ ਵਿਚਕਾਰ ਆ। ਸੋ ਇੱਕ ਤਰ੍ਹਾਂ ਦਾ ਅੱਧਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਾਈਡ ਵਿੱਚ ਆ। ਉਹ ਕਿਉਂ ਆ? ਉਹ ਕਿਉਂਕਿ ਉੱਥੇ ਮਹਾਰਾਜ ਨੇ, ਸੋ ਆਪਣਾ ਆਸਣ ਸੀ, ਕਾਰ ਸੇਵਾ ਕਰਾਉਂਦੇ ਸੀ, ਉਹ ਕੋਠੜੀ ਬਣਾਈ ਸੀ ਆਪਣੇ ਰਹਿਣ ਵਾਸਤੇ ਗੁਰੂ ਅਰਜਨ ਦੇਵ ਸਾਹਿਬ ਜੀ, ਉੱਥੇ ਆਪ ਜੀ ਦਾ ਆਸਣ ਲੱਗਾ ਹੋਇਆ ਸੀ ਸੋਹਣਾ, ਜਿੱਥੇ ਮਹਾਰਾਜ ਬਿਰਾਜਦੇ ਸੀ ਰਾਤ ਨੂੰ ਸਾਰੀ ਕਾਰ ਸੇਵਾ ਕਰਵਾ ਕੇ ਸਰੋਵਰ ਦੀ। ਸਰੋਵਰ ਪੱਕਾ ਕਰਵਾਇਆ, ਸਾਰੀ ਕਾਰ ਸੇਵਾ ਫਿਰ ਹਰਿਮੰਦਰ ਸਾਹਿਬ ਬਣਾਇਆ, ਕਈ ਸਾਲ ਲੱਗ ਗਏ ਸੀ। ਸੋ ਅੱਜ ਵਾਲਾ ਜੋ ਆਪਾਂ ਰੂਪ ਵੇਖਦੇ ਹਾਂ, ਸਾਰਾ ਮਹਾਰਾਜ ਜੀ ਨੇ ਦਿੱਤਾ ਆਪ, ਨਕਸ਼ਾ ਉਹਨਾਂ ਆਪ ਹੀ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਦਿਦਾਰੇ ਦਿੱਤੇ ਸਨ। ਸਵੇਰੇ ਬੇਨਤੀ ਕੀਤੀ ਸੀ, ਸਾਰਾ ਸਲਾਹ ਮਸ਼ਵਰਾ ਅਕਾਲ ਪੁਰਖ ਨੇ, ਇਸ ਤਰ੍ਹਾਂ ਦਾ ਹਰਿਮੰਦਰ ਸਾਹਿਬ ਬਣਾਉਣਾ, ਇਸ ਤਰ੍ਹਾਂ ਦਾ ਆਕਾਰ ਬਣਾਉਣਾ ਵਾ, ਆਹ ਡਿਜ਼ਾਇਨ ਹੈ। ਗੁਰੂ ਅਰਜਨ ਦੇਵ ਸਾਹਿਬ ਜੀ ਆਪ ਸੰਵਾਦ ਹੋਇਆ ਸੀ, ਦਿੱਤਾ ਸੀ ਅਕਾਲ ਪੁਰਖ ਨੇ, ਤਾਂ ਹੀ ਉਹਨਾਂ ਕਿਹਾ ਸੀ, ਡਿੱਠੇ ਸਭੇ ਥਾਵ ਨਹੀਂ ਤੁਧ ਜੇ ਹਿਆ, ਬੱਧੋ ਪੁਰਖ ਵਿਧਾਤਾ ਤਾਂ ਤੂੰ ਸੋਹਿਆ। ਇਹ ਅਕਾਲ ਪੁਰਖ ਨੇ ਨਕਸ਼ਾ ਦਿੱਤਾ ਆਪ ਜੀ ਨੂੰ, ਅਕਾਲ ਪੁਰਖ ਨੇ ਬੰਨਿਆ ਇੰਨਾ ਸੋਹਣਾ ਦਰਬਾਰ ਆਪ ਜੀ ਨੇ, ਹਰਿਮੰਦਰ ਉਹਦੇ ਨਾਂ 'ਤੇ ਹੀ ਅਕਾਲ ਪੁਰਖ ਦੇ ਆਪਣਾ ਘਰ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਜਿਸ ਕੋਠਰੀ ਮੈਂ ਰਹਿਣ ਹਮਾਰਾ, ਤਹਾਂ ਨਿਵਾਸ ਕਰੋ ਜੁੱਤ ਮਾਨ। ਬਾਬਾ ਬੁੱਢਾ ਸਾਹਿਬ ਜੀ ਇੱਥੇ ਨਹੀਂ, ਅਦਬ ਨਾਲ ਜਿਵੇਂ ਆਪਾਂ ਲੈ ਕੇ ਆਏ ਪ੍ਰਗਾਸ਼ ਕਰਨ ਵੇਲੇ, ਇਵੇਂ ਹਰ ਰੋਜ਼ ਉਹਨੂੰ ਲਿਜਾਇਆ ਕਰਨਾ ਅਤੇ ਸਵੇਰੇ ਲੈ ਆਈ ਕਰਨੇ। ਸੰਗਤਾਂ ਪ੍ਰੇਮ ਨਾਲ ਚੌਰ ਕਰਦੇ ਹੋਏ, ਫੁੱਲ ਵਰਸਾਉਂਦੇ ਹੋਏ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ, ਜਿਸ ਕੋਠਰੀ ਵਿੱਚ ਸਾਡਾ ਆਸਣ ਹੈ ਉੱਥੇ ਇਹਨਾਂ ਦਾ ਆਸਣ ਲੱਗੂਗਾ ਰਾਤ ਨੂੰ। ਨਵਾਂ ਉੱਥੇ ਪਲੰਘ ਮਹਾਰਾਜ ਜੀ ਨੇ ਤਿਆਰ ਕਰਵਾ ਕੇ, ਸਾਰੇ ਨਵੇਂ ਵਸਤਰ, ਸਵੱਛ ਵਸਤਰ ਸਾਰੀ ਵਿਛਾਈ ਸੱਚੇ ਪਾਤਸ਼ਾਹ ਨੇ ਉੱਥੇ ਡਵਾਇਆ ਸੀ ਨਵਾਂ ਪਲੰਘ। ਇਹ ਨਹੀਂ ਵੀ ਆਪਣੇ ਵਾਲਾ ਪਲੰਘ ਜਿਹੜਾ ਸੀ, ਉਹ ਕਿਹੜਾ ਘੁਮਾੜਾ ਹੋਣਾ, ਸੱਚੇ ਪਾਤਸ਼ਾਹ ਦਾ ਪਲੰਘ ਮਹਿੰਗੀ ਲੱਕੜ ਦਾ ਬਣਿਆ ਹੋਣਾ ਉਸ ਵੇਲੇ ਪੂਰਾ। ਪਰ ਸੱਚੇ ਪਾਤਸ਼ਾਹ ਜੀ ਨੇ ਮਰਿਆਦਾ ਸੁਚਮ ਪਵਿੱਤਰਤਾ ਹੀ ਰੱਖਣ ਵਾਸਤੇ ਅਦਬ ਸਤਿਕਾਰ ਰੱਖਦਿਆਂ ਹੋਇਆਂ ਸਾਰਾ ਆਸਣ ਨਵਾਂ ਉੱਥੇ ਕਿਹਾ, ਉੱਥੇ ਜਿੱਥੇ ਸਾਡਾ ਰਹਿਣ ਦਾ ਆਸਣ ਹੈ ਨਾ, ਉੱਥੇ ਇਹਨਾਂ ਦਾ ਆਸਣ ਲੱਗੂਗਾ ਉਹ ਥਾਂ 'ਤੇ। ਅਤੇ ਮਹਾਰਾਜ ਤੁਸੀਂ ਕਿੱਥੇ ਫਿਰ ਰਾਜੋਂਗੇ? ਸੱਚੇ ਪਾਤਸ਼ਾਹ ਕਹਿਣ ਲੱਗੇ ਵੀ ਅਸੀਂ ਹੇਠਾਂ ਇਹਨਾਂ ਦੇ ਪਲੰਘੇ ਦੇ ਹੇਠਾਂ ਸਾਡੀ ਚਾਦਰ ਵਿਛਾ ਦਿਓ ਗੁਰਸਿੱਖੋ, ਅਸੀਂ ਉੱਥੇ ਬਿਰਾਜਿਆ ਕਰਾਂਗੇ। ਸੱਚੇ ਪਾਤਸ਼ਾਹ ਇੰਨਾ ਮਾਨ ਸਨਮਾਨ ਦਿੱਤਾ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ। ਉਸੇ ਤਰ੍ਹਾਂ ਹੋਇਆ
ਸੰਗਤਾਂ ਲੈ ਕੇ ਆਈਆਂ ਬਾਬਾ ਬੁੱਢਾ ਸਾਹਿਬ ਜੀ ਅਤੇ ਸੋਹਣੇ ਪਲੰਘੇ ਦੇ ਉੱਪਰ ਕੋਠਾ ਸਾਹਿਬ ਉਹਨੂੰ ਆਪਾਂ ਕਹਿੰਦੇ ਹਾਂ ਜੀ, ਉਸੇ ਤਰ੍ਹਾਂ ਉਹ ਰੱਖਿਆ ਗਿਆ ਅਕਾਲ ਤਖ਼ਤ ਸਾਹਿਬ ਦੇ। ਅੱਜ ਵੀ ਉੱਥੇ ਹੀ ਸੁਖਾਸਨ ਸਰੂਪ ਹੁੰਦੇ ਨੇ ਅਤੇ ਉੱਥੋਂ ਹੀ ਜਾਂਦੇ ਨੇ, ਅੱਜ ਤਾਂ ਆਪਾਂ ਲਾਈਵ ਸਾਰਾ ਵੇਖਦੇ ਹੀ। ਉਹ ਮਰਯਾਦਾ ਵਾ ਉਸੇ ਵੇਲੇ ਮੂਨੇ ਦੇ ਅੰਮ੍ਰਿਤ ਵੇਲੇ ਜਿਸ ਟਾਈਮ ਮਹਾਰਾਜ ਜੀ ਨੇ ਕਰਵਾਏ ਸੀ ਆਪ ਪ੍ਰਗਾਸ਼। ਸੱਚੇ ਪਾਤਸ਼ਾਹ ਭੁੰਜੇ ਆਸਣ ਲਾਇਆ, ਸਿੱਖ ਬੜੇ ਹੈਰਾਨ ਹੋਏ, ਮਹਾਰਾਜ ਬਰਾਬਰ ਮੰਨ ਨਾ ਸੱਚੇ ਪਾਤਸ਼ਾਹ ਨੇ ਬਾਣੀ ਦੇ ਤੁਹਾਨੂੰ ਪਹਿਲਾਂ ਕਿਹਾ ਵੀ ਸਾਡੇ ਸਰੀਰ ਤੋਂ ਕਿਤੇ ਸਨਮਾਨ ਜੋ ਗਿਆ ਪੂਰਨੇ ਪਾਉਣੇ ਹੀ, ਅੱਜ ਅਸੀਂ ਸਤਿਕਾਰ ਕਰਾਂਗੇ ਤਾਂ ਹੀ ਸੰਗਤਾਂ ਗੁਰਸਿੱਖ ਕਰਨਗੇ, ਨਹੀਂ ਤਾਂ ਬੜੀ ਬੁੱਧੀ ਤੇਜ਼ ਆ ਕਲਯੁਗੀ ਜੀਵਾਂ ਦੀ, ਬੜੀਆਂ ਹੁਜਤਾਂ ਕਰਨਗੇ। ਨਹੀਂ ਭਾਈ, ਇਹਨਾਂ ਦੇ ਸਨਮਾਨ ਦੇ ਪੂਰਨੇ ਅਸੀਂ ਆਪ ਪਾਉਣੇ। ਸੱਚੇ ਪਾਤਸ਼ਾਹ ਜੀ ਆਪ ਹੇਠਾਂ ਹੀ ਸੌਂਦੇ ਰਹੇ, ਬਾਕੀ ਸਮਾਂ ਜਿਹੜਾ ਸੀ 2 ਸਾਲ ਦੇ ਕਰੀਬ ਰਹੇ ਨੇ ਸਰੀਰ ਕਰਕੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ 2 ਸਾਲ ਤੋਂ ਘੱਟ ਹੀ ਰਹੇ ਨੇ, ਕੁਝ ਮਹੀਨੇ ਬਣਦੇ ਨੇ ਘੱਟ, 2-4 ਮਹੀਨੇ ਕਰੀਬ, 1.5-2 ਸਾਲ ਸੱਚੇ ਪਾਤਸ਼ਾਹ ਹੇਠਾਂ ਹੀ। ਭੂਮ ਸੈਨ ਨਿਤ ਪ੍ਰਤ ਕਰਾ ਗੁਰੂ ਗ੍ਰੰਥ ਕੇ ਪਾਸ, ਇਤਿਹਾਸਕਾਰ ਲਿਖਦੇ ਨੇ ਹਮੇਸ਼ਾ ਲਈ ਮਹਾਰਾਜ ਰਾਤ ਭੂਮ ਸੈਨ, ਜੇ ਦਿਨ ਵੀ ਕਿਤੇ ਆਰਾਮ ਕਰਨਾ ਪਏ ਤਾਂ ਹੇਠਾਂ ਉੱਥੇ ਥੱਲੇ ਹੀ ਆ। ਭੂਮ ਸੈਨ ਨਿਤ ਪ੍ਰਤ ਕਰਾ ਸ੍ਰੀ ਗ੍ਰੰਥ ਕੇ ਪਾਸ ਗੁਰੂ ਗ੍ਰੰਥ ਭਗਵੰਤ ਸਮ ਜਾਣੈ ਕਰ ਅਰਦਾਸ, ਧੰਨ ਗੁਰੂ ਅਰਜਨ ਦੇਵ ਸਾਹਿਬ। ਹਮੇਸ਼ਾ ਲਈ ਥੱਲੇ ਧਰਤੀ 'ਤੇ ਹੀ ਆਪ ਜੀ ਮਹਾਰਾਜ ਦੇ ਕੋਲ ਆਸਣ ਲਾ ਕੇ ਵਿਰਾਜਦੇ ਰਹੇ ਅਤੇ ਫਿਰ ਮਹਾਰਾਜ ਬੜੇ ਅਦਬ ਨਾਲ ਸਨਮਾਨ ਨਾਲ ਦੋਵੇਂ ਟਾਈਮ ਅਰਦਾਸ ਗੁਰੂ ਗ੍ਰੰਥ ਭਗਵੰਤ ਸਮ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਭਗਵਾਨ ਅਕਾਲ ਪੁਰਖ ਰੱਬ ਦੀ ਨੇ ਆਪਣਾ ਰੱਬ ਮੰਨ ਕੇ ਭਗਵੰਤ ਸਮ ਜਾਣੈ ਕਰ ਅਰਦਾਸ, ਆਪ ਵੱਡੇ ਜਾਣ ਕੇ ਪੂਜਨੀਕ ਰੱਬ ਦਾ ਰੂਪ ਬਾਣੀ ਨੂੰ, ਅਤੇ ਬਾਣੀ ਵਿੱਚ ਵੀ ਉਹਨਾਂ ਲਿਖਿਆ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਅਤੇ ਸਜੀਵ ਡਬਰ ਨਾ ਕੋਈ, ਫਿਰ ਕਿਸੇ ਤਰ੍ਹਾਂ ਦਾ ਕਲੰਕ ਨਹੀਂ, ਨੇਹ ਕਲੰਕ ਨਹੀਂ, ਸ਼ਬਦ ਅਵਤਾਰ ਹਨ, ਕਿਸੇ ਤਰ੍ਹਾਂ ਦੀ ਕੋਈ ਮੈਲ ਨਹੀਂ ਸਰੀਰਾਂ ਵਿੱਚ ਅਤੇ ਮੈਲ ਨਹੀਂ। ਸੋ 9 ਛੇਕ ਨੇ, 9 ਜਿਹੜੀ ਮੈਲੀ ਵਗਦੀ ਹੈ ਨਾ, ਇਹ ਨੇਹ ਕਲੰਕ ਸੁੰਦਰ ਅਵਤਾਰ ਸਰੂਪ ਨੇ, ਸ਼ਬਦ ਅਵਤਾਰ ਨੇ ਭਗਵੰਤ ਰੱਬ ਦੀ ਨਿਆਈ ਜਾਣ ਕੇ ਸੱਚੇ ਪਾਤਸ਼ਾਹ ਧੁਰੋਂ ਨਿਰੰਕਾਰ ਦੇ ਦਰ ਤੋਂ ਆਈ ਬਾਣੀ, ਵਾਹੋ ਵਾਹੋ ਬਾਣੀ ਨਿਰੰਕਾਰ ਅਤੇ ਸਜੀਵ ਡਬਰ ਨਾ ਕੋਏ, ਕਿਹਾ ਇਹਦੇ ਇਹਨਾਂ ਜਿੰਨਾ ਵੱਡਾ ਬਰਾਬਰ ਕੋਈ ਨਹੀਂ ਹੈ, ਇਹਨਾਂ ਦੇ ਬਰਾਬਰ ਸਨਮਾਨ ਯੋਗ ਇਹਨਾਂ ਤੋਂ ਵੱਡੀ ਪਦਵੀ ਕਿਸੇ ਦੀ ਵੀ ਨਹੀਂ ਹੈ। ਆਪ ਸੱਚੇ ਪਾਤਸ਼ਾਹ ਇਉਂ ਜਾਣ ਕੇ ਅਤੇ ਜਾਣੈ ਕਰ ਅਰਦਾਸ, ਹੱਥ ਜੋੜ ਕੇ ਅਰਦਾਸ ਵੀ ਕਰਦੇ ਸੀ ਦੋਵੇਂ ਟਾਈਮ ਗੁਰੂ ਗ੍ਰੰਥ ਸਾਹਿਬ ਜੀ ਦੇ, ਸਿੱਖ ਵੇਖ ਵੇਖ ਨਿਹਾਲ ਹੁੰਦੇ, ਉੱਥੋਂ ਸਾਰੀ ਮਰਿਆਦਾ ਚੱਲੀ, ਜਿਵੇਂ ਬਾਬਾ ਬੁੱਢਾ ਸਾਹਿਬ ਜੀ ਕਿੱਡੇ ਕਿੱਡੇ ਬ੍ਰਹਮ ਗਿਆਨੀ, ਭਾਈ ਗੁਰਦਾਸ ਸਾਹਿਬ ਜੀ ਸਾਰਾ ਮਹਾਰਾਜ ਨੂੰ ਵੇਖ ਕੇ ਅਤੇ ਪੈ ਭਾਵਨੀ ਬਣੀ ਸਾਰਿਆਂ ਦੀਆਂ, ਅਤੇ ਗਿਆਨ ਤਾਂ ਉਹਨਾਂ ਨੂੰ ਬਹੁਤ ਸੀ ਜੇ ਕਹਿ ਦਿੰਦੇ, ਅਤੇ ਗਿਆਨ ਆ ਕੀ ਲੋੜ ਆ ਕਰਨ ਦੀ, ਹੁਣ ਵੀ ਸਿੱਖ ਕਹਿ ਹੀ ਦਿੰਦੇ ਆ ਨਾ ਇਹ ਕੀ ਲੋੜ ਆ ਜੀ ਇੰਨਾ ਸਨਮਾਨ, ਇੱਥੋਂ ਤੱਕ ਵੀ ਕਹਿ ਦਿੰਦੇ ਆ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰਾ ਸਨਮਾਨ ਅਦਬ ਦਿੱਤਾ, ਬਹੁਤ ਵਡਿਆਈ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕੀਤੀ ਸੀ, ਕਿਹਾ ਸੀ ਵਾਹਿਗੁਰੂ ਦੇ ਸਾਰੇ ਨਾਮ ਇਹਦੇ ਵਿੱਚ ਨੇ, ਨਾਮ ਅਤੇ ਨਾਮੀ ਵਿੱਚ ਕੋਈ ਫਰਕ ਨਹੀਂ ਹੈ, ਪਰਮੇਸ਼ਰ ਅਤੇ ਉਹਦੇ ਨਾਮ ਵਿੱਚ ਕੋਈ ਫਰਕ ਨਹੀਂ, ਇਸ ਕਰਕੇ ਕਰਤਾਰ ਦਾ ਸਰੂਪ ਨੇ, ਨਾਮ ਸੋ ਨਾਮੀ ਕੋ ਭੇਦ ਨਹੀਂ ਹੈ, ਮੂਰਤ ਸ੍ਰੀ ਕਰਤਾਰ ਸੁਹਾਏ, ਕੋਈ ਫਰਕ ਨਹੀਂ ਹੈ, ਇਹ ਮੂਰਤ ਸਰੂਪ ਸ੍ਰੀ ਕਰਤਾਰ ਦਾ ਹੀ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰੱਬ ਜਾਣ ਕੇ ਸਿੱਖੋ ਪੂਜਣਾ ਮੰਨਣਾ ਹੈ ਇਹਨਾਂ। ਸੱਚੇ ਪਾਤਸ਼ਾਹ ਜੀ ਨੇ ਬੇਅੰਤ ਵਡਿਆਈ ਕੀਤੀ ਅਤੇ ਕਿਹਾ ਵੀ ਕੋਈ ਇਹ ਵੀ ਸਿੱਖ ਨਾ ਗਲਤੀ ਕਰੇ ਵੀ ਮੈਂ ਬੜਾ ਸਿਆਣਾ ਵਾਂ ਅਤੇ ਮੈਂ ਕਲਮ ਚੁੱਕ ਕੇ ਸ਼ਾਈ ਨਾ ਵੀ ਇੱਥੋਂ ਬਾਣੀ ਠੀਕ ਕਰ ਦੇਵਾਂ, ਇੱਥੇ ਗਲਤ ਹੈ ਜੀ, ਇੱਥੇ ਉਹ ਹੈ, ਨਹੀਂ ਕਿਸੇ ਨੂੰ ਵੀ ਕਲਮ ਚੁੱਕਣ ਦਾ ਅਧਿਕਾਰ ਨਹੀਂ ਹੈ। ਇਹ ਵੀ ਆਪ ਜੀ ਨੇ ਕਿਹਾ ਸਾਰੀਆਂ ਸੰਗਤਾਂ ਨੂੰ ਸੰਬੋਧਨ ਹੁੰਦੇ, ਉੱਥੇ ਵੀ ਬਚਨ ਲਿਖੇ ਨੇ, ਆਪ ਤੇ ਵਾਦ ਨਾ ਘਾਟ ਕਰੇ, ਕਿੰਨਾ ਵੀ ਸਿੱਖ ਗਿਆਨਵਾਨ ਹੋ ਜਾਵੇ, ਕਿੰਨਾ ਵੀ ਪੜ੍ਹਿਆ ਲਿਖਿਆ ਹੋਵੇ, ਬੁੱਧੀਵਾਨ ਹੋ ਜਾਵੇ, ਕੋਈ ਵੀ ਆਪ ਤੇ ਵਾਦ ਨਾ ਘਾਟ ਕਰੇ, ਜੋ ਕਰੇ ਹੋਏ ਮੂਰਖ ਸੋ ਪਛਤਾਈ,
ਜਿਹੜਾ ਕਲਮ ਚੁੱਕੇਗਾ ਬਾਣੀ 'ਤੇ, ਆਪਦੇ ਕੋਲੋਂ ਆਪਣੇ ਆਪ ਨੂੰ ਬਹੁਤਾ ਸਿਆਣਾ ਮੰਨ ਕੇ ਵੱਧ ਘਾਟ ਨਾ ਕਰੇ, ਇਹਦੇ ਵਿੱਚ ਫਰਕ ਨਾ ਪਾਵੇ ਬਾਣੀ ਵਿੱਚ। ਅਸੀਂ ਸਾਰੀ ਬਾਣੀ ਤਸਦੀਕ ਕਰ ਦਿੱਤੀ ਹੈ, ਸਾਰੀ ਬਾਣੀ ਸੱਚੀ ਬਾਣੀ ਰੱਖੀ ਹੈ, ਪੂਰੀ ਪੂਰੀ ਬਾਣੀ ਠੀਕ ਇਨ ਬਿਨ ਸੁੱਧ ਸੁੱਧ ਕੀਚੇ ਆਪ ਜੀ ਨੇ ਲਿਖਿਆ ਸੀ। ਜਿੱਥੇ ਕੋਈ ਲਗ ਮਾਤਰ ਵਿੱਚ ਫਰਕ ਲੱਗਾ ਸੀ ਉੱਥੇ ਆਪ ਜੀ ਨੇ ਸੁੱਧ ਕੀਤਾ। ਗੁਰੂ ਨਾਨਕ ਦੀ ਜੋਤ ਸੀ ਉਹਨਾਂ ਵਿੱਚ ਵਰਦੀ, ਉਹਨਾਂ ਨੂੰ ਅਧਿਕਾਰ ਸੀ, ਕਿਹਾ ਹੋਰ ਕਿਸੇ ਨੂੰ ਕੋਈ ਅਧਿਕਾਰ ਨਹੀਂ। ਜਿਹੜਾ ਕੋਈ ਕਰੇਗਾ ਉਹ ਮੂਰਖ ਖਵਾਵੇਗਾ ਅਤੇ ਪਛਤਾਵੇਗਾ, ਪਛਤਾਵਾ ਲੱਗੇਗਾ, ਰੋਗ ਸੋਗ ਲੱਗਣਗੇ ਉਹਨੂੰ। ਐਸਾ ਹੀ ਹੁੰਦਾ ਜਿਨ੍ਹਾਂ ਜਿਨ੍ਹਾਂ ਨੇ ਗੁਰਬਾਣੀ 'ਤੇ ਟਿੱਪਣੀਆਂ ਕੀਤੀਆਂ ਵਾ, ਜਾਂ ਕੋਈ ਹੋਰ ਗੁਟਕੇ ਸਾਹਿਬ ਜਿਵੇਂ ਛਪਵਾ ਦਿੰਦੇ ਨੇ। ਗਲਤ ਅੱਜ ਕੱਲ੍ਹ ਬੜਾ ਕੁਛ ਚੱਲਿਆ ਨੈੱਟ 'ਤੇ, ਨੈੱਟ 'ਤੇ ਵੀ ਬਾਣੀ ਜਾਣ ਬੁੱਝ ਕੇ ਗਲਤ ਪਾ ਰਹੇ ਨੇ, ਸਿੱਖਾਂ ਨੂੰ ਸਹੀ ਬਾਣੀ ਦਾ ਪਤਾ ਨਾ। ਗੁਟਕੇ ਸਾਹਿਬ ਵੀ ਇੱਥੋਂ ਤੱਕ ਛਪਵਾਏ ਨੇ ਗਲਤ ਬਾਣੀ, ਪਰ ਸੌਖੇ ਨਹੀਂ ਰਹਿਣਗੇ ਯਾਦ ਰੱਖਣ ਇਹ ਛਪਵਾਉਣ ਵਾਲੇ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੂਰਾ ਸਨਮਾਨ ਸਤਿਕਾਰ ਉਸ ਵੇਲੇ ਦਿੱਤਾ, ਨਸੀਹਤਾਂ ਦਿੱਤੀਆਂ, ਉਪਦੇਸ਼ ਦਿੱਤਾ ਸੰਗਤ ਨੂੰ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ 1604 ਈਸਵੀ ਭਾਦਰੋਂ ਸੁਦੀ ਏਕਮ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪ੍ਰਗਾਸ਼ ਕੀਤੇ, 422 ਸਾਲ ਪਹਿਲਾਂ ਅੱਜ ਤੋਂ, ਕੱਲ੍ਹ ਵਾਲੇ ਦਿਨ ਜੋ ਲੰਘਿਆ ਕੱਲ੍ਹ ਆ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਾਨ ਬਖਸ਼ਿਸ਼ਾਂ ਕੀਤੀਆਂ, ਸਾਰੀ ਮਰਿਆਦਾ ਪ੍ਰਗਾਸ਼ ਦੀ, ਸੁੱਖ ਆਸਣ ਦੀ ਅਤੇ ਬਿਰਾਜਮਾਨ ਕਰਨ ਦੀ ਸਾਰੀ ਸੱਚੇ ਪਾਤਸ਼ਾਹ ਜੀ ਹੁਕਮਨਾਮਾ ਲੈਣ ਦੀ ਇਹ ਸਾਰੀ ਮਰਿਆਦਾ ਕਾਇਮ ਕੀਤੀ, ਬਾਣੀ ਨੂੰ ਅਦਬ ਦਿੱਤਾ ਸੱਚੇ ਪਾਤਸ਼ਾਹ ਜੀ ਨੇ। ਸੋ ਇੱਥੇ ਹੀ ਸਮੇਂ ਦੀ ਸਮਾਪਤੀ, ਇਤਿਹਾਸ ਦੀ ਕਥਾ ਆਪਾਂ ਕੱਲ੍ਹ ਨੂੰ ਵਿਚਾਰਾਂਗੇ। ਮਨ 'ਚ ਸੀ ਵੀ ਥੋੜ੍ਹੀ ਥੋੜ੍ਹੀ ਨਾਲ ਚਲਾਵਾਂ ਕਥਾ, ਚਲੋ ਅੱਜ ਟਾਈਮ ਹੋ ਗਿਆ, ਸੱਚੇ ਪਾਤਸ਼ਾਹ ਕਿਰਪਾ ਕਰਨ ਆਪ ਸੰਗਤਾਂ ਨੂੰ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਹਿਲੇ ਪ੍ਰਕਾਸ਼ ਉਤਸਵ ਦਿਹਾੜਿਆਂ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ, ਸਤਿਗੁਰੂ ਕਿਰਪਾ ਕਰਨ। ਇਹ ਸਰੀਰ ਵੀ ਸਾਡਾ ਹਰਿਮੰਦਰ ਆ, ਹਰਿਮੰਦਰ ਇਹੋ ਸਰੀਰ ਹੈ ਜਿੱਥੋਂ ਹਰ ਜਾਤਾ, ਮਾਨਸ ਦੇ ਗੁਰਬਚਨੀ ਪਾਈ ਹੈ ਪੂਰਨ ਪੁਰਖ ਵਿਧਾਤਾ। ਇਹ ਵੀ ਹਰਿਮੰਦਰ ਹੈ, ਹਰੀ ਦਾ ਘਰ ਹੀ ਹੈ ਮਾਨਸ ਦੇ ਹੀ, ਨਰ ਨਰੈਣੀ ਦੇ 84 ਲੱਖ ਦੁਨੀਆਂ ਵਿੱਚੋਂ ਸ਼੍ਰੋਮਣੀ ਹੈ। ਜਿਵੇਂ ਜਿਵੇਂ ਵਾਸ਼ਨਾਵਾਂ ਅਤੇ ਤ੍ਰਿਸ਼ਨਾ 'ਤੇ ਕਾਬੂ ਪਾ ਕੇ ਸਿੱਖ ਸ਼ਬਦ ਦੇ ਨਾਲ ਜੁੜ ਕੇ ਬਾਣੀ ਦਾ ਅਭਿਆਸ, ਨਾਮ ਸਿਮਰਨ, ਨਿਸ਼ਕਾਮ ਹਿਰਦੇ ਹੋ ਕੇ ਸੇਵਾ ਸਿਮਰਨ ਕਰਦਾ, ਇਹ ਬਾਣੀ ਦਾ ਪ੍ਰਗਾਸ਼ ਜਿਹੜਾ ਅੰਦਰ ਦਾ ਆਤਮਾ ਦਾ ਗਿਆਨ ਪ੍ਰਗਾਸ਼ ਕਰ ਦਿੰਦੀ ਹਰਿਮੰਦਰ ਸਰੀਰ ਦੇ ਵਿੱਚ। ਸੋ ਗਿਆਨ ਦਾ ਪ੍ਰਗਾਸ਼, ਆਪਣੇ ਸਵੈ ਸਰੂਪ ਦਾ ਪ੍ਰਗਾਸ਼ ਹੋ ਜਾਂਦਾ ਹੈ ਮਾਨਸ ਦੇ ਮਨੁੱਖਾ ਸਰੀਰ ਵਿੱਚ। ਗੁਰਬਚਨੀ ਪਾਈ ਹੈ, ਗੁਰੂ ਦੇ ਬਚਨਾਂ ਨੂੰ ਕਮਾਉਣ ਕਰਕੇ, ਗੁਰੂ ਦੇ ਸ਼ਬਦ ਦੀ ਕਮਾਈ ਕਰਨ ਨਾਲ ਪਾਈ ਹੈ ਪੂਰਨ ਪੁਰਖ ਵਿਧਾਤਾ। ਗੁਰੂ ਦੇ ਬਚਨਾਂ ਰਾਹੀਂ, ਇਹਨਾਂ ਦੀ ਕਿਰਪਾ ਨਾਲ ਹੀ ਪੂਰਨ ਵਿਧਾਤੇ ਨੂੰ ਅੰਦਰੋਂ ਹੀ ਖੋਜ ਲੈਂਦੇ ਨੇ ਗੁਰਸ ਅੰਤਰਮੁੱਖ ਬਿਰਤੀ ਹੋ ਕੇ ਜਦੋਂ ਖੋਜ ਕਰਦੇ ਨੇ। ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜਿਆ ਸੋ ਪਾਵੈ। ਸੋ ਇਹ ਐਸੀ ਬਖਸ਼ਿਸ਼, ਇਹ ਕਿਰਪਾ ਕਰਨ ਸੱਚੇ ਪਾਤਸ਼ਾਹ ਸਤਿਗੁਰਾਂ ਦੇ ਪ੍ਰਕਾਸ਼ ਦਿਹਾੜੇ ਮਨਾਉਂਦੇ ਮਨਾਉਂਦੇ ਆਪਣੇ ਅੰਦਰ ਵੀ ਪ੍ਰਗਾਸ਼ ਹੋ ਜਾਵੇ, ਆਤਮਾ ਦਾ ਗਿਆਨ ਹੋ ਜਾਵੇ। ਸੱਚੇ ਪਾਤਸ਼ਾਹ ਮੇਰੇ ਤਾਂ ਹੀ ਇਹ ਸਰੀਰ ਸਫਲਾ ਦੇ ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ, ਔਰ ਕਾਜ ਤੇਰਾ ਕਿਤਾ ਨਾਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਹ ਬਖਸ਼ਿਸ਼ ਮਹਾਰਾਜ ਕਰਨ ਸੱਚੇ ਪਾਤਸ਼ਾਹ ਆਪਣੇ, ਇਹਦਾ ਪ੍ਰਯੋਜਨ ਸਿੱਧ ਹੋ ਜਾਵੇ, ਸਤਸੰਗਤ ਕਰਦਿਆਂ ਕਰਦਿਆਂ ਰੰਗ ਚੜ ਜਾਵੇ ਨਾਮ ਦਾ, ਬਾਣੀ ਦਾ। ਸੋ ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਣੀ, ਅੱਗੇ ਤੋਂ ਸਮਤ ਬਖਸ਼ਣੀ ਜੀ। ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਹੀਆਂ, ਰਾਗ ਰਤਨ ਪਰਿਵਾਰ ਪ੍ਰੀਆ, ਸ਼ਬਦ ਗਾਉਣ ਆਈ ਆ, ਸ਼ਬਦੋ ਤਾਂ ਗਾਵਹੋ ਹਰੀ ਕੇਰਾ, ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ। ਸਤਿਗੁਰੂ ਮੈਂ ਪਾਇਆ,
ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਰੂਪ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨ ਹੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈ ਆ ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣ ਹੋ ਸੰਤ ਹੋ ਸ਼ਬਦ ਤਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗਾ ਕਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਕਰਤ ਹਰੀ ਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਧ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਕਰ ਅਨਹਦ ਵਾਜੇ ਆਨੰਦ ਸੁਣ ਹੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਤੂੰ ਠਾਕੁਰ ਤੁਮ ਪਹਿ ਅਰਦਾਸ

ਚਾਹ ਵਾਹਿਗੁਰੂ ਅਤੇ ਸਤਨਾਮ ਸ੍ਰੀ ਵਾਹਿਗੁਰੂ ਜੀ। ਸੋਟ ਮਹੱਲਾ ਪੰਜਵਾਂ। ਗੁਰ ਕਾ ਸ਼ਬਦ ਰਖਵਾੜੇ ਚੌਕੀ ਚੌਗਿਰਦ ਹਮਾਰੇ, ਰਾਮ ਨਾਮ ਲਗਾਓ ਜਮ ਲੱਜਾ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਧਾਤਾ ਰਹਾਉ। ਨਾਨਕ ਪ੍ਰਭ ਅਵਨਾਸੀ, ਤਾਪੀ ਸੇ ਮਿੱਠੀ ਜਾਸੀ, ਪੰਡ ਕਰੇ ਤੇਰੇ ਦਾਸਾ, ਜਾ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ। ਤਾਤੀ ਭਾਵਨਾ ਲੱਗਾਈ ਪਾਰ ਬ੍ਰਹਮ ਸਰਣ ਆਈ, ਚੌਗਿਰਦ ਹਮਾਰਾ ਰਾਮ ਕਰ, ਦੁੱਖ ਲੱਗੈ ਨਾ ਭਾਈ। ਸਤਿਗੁਰ ਪੂਰਾ ਭੇਟਿਆ ਓ ਜਿਨ ਬੰਟ ਬਣਾਈ, ਰਾਮ ਨਾਮ ਔਖਾ ਜੀਆ ਏਕਾ ਲਿਵਲਾਈ। ਰਾਖ ਲਈ ਤਿਨ ਰੱਖਣ ਹਾਰ, ਸਭ ਵਿਆਦ ਮਿਟਾਈ। ਕਹੁ ਨਾਨਕ ਕਿਰਪਾ ਭਈ ਪ੍ਰਭੈ ਸਹਾਇ ਸਲਮ ਕੋ। ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਬਣਾ ਹੋਣਾ ਤੂੰ ਨਹਿ ਟੁੱਟੈ ਨਿਤ ਨਾ ਜਾਹੀ ਓ ਦੂਤ। ਸਲੋਕ ਮਹੱਲਾ ਪੰਜਵਾਂ। ਮਨ ਮਹਿ ਚਿਤੋ ਚਿਤ ਵਣੀ, ਉਦਮ ਕਰੋ ਉਠ ਨੀਤ। ਹਰ ਕੀਰਤਨ ਕਾ ਆਹਰੋ ਹਰ ਦੇਹੁ ਨਾਨਕ ਕੇ ਨੀਤ। ਸੋਹਿਲਾ ਰਾਗਾਉੜੀ ਜੀਤੀ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ। ਤਿਤ ਕਰ ਗਾਵੋ ਸੋਹਿਲਾ ਸਿਵਰਿ ਸਿਰਜਨਹਾਰੋ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹੋ। ਵਾਰੀ ਜਿਤ ਸੋਹਿਲਾ ਸਦਾ ਸੁਖ ਰਹਾਉ। ਨਿਤ ਨਿਤ ਜੀੜੇ ਸੰਭਾਲੀਆਂ ਦੇਖੈ ਕਾ ਦੇਵਣਹਾਰ, ਤੇਰੇ ਦਾਨਾ ਕੀਮਤ ਨਾ ਪਵੈ ਇਸ ਦਾਤੇ ਕਵਣ ਸਮਾਰ। ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸੱਜਣ ਅਸੀਸੜੀਆ ਜੋ ਹੋਵੇ ਸਾਹਿਬ ਸਿਓ ਮੇਲ। ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ, ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ। ਰਾਗਾ ਸਾਹਿਬ ਮਹੱਲਾ ਪਹਿਲਾ। ਛੇ ਅਕ ਹਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸ਼ ਅਨੇਕ, ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਹਾਉ। ਵਿਸ਼ਵੇ ਚਸਿਆ ਘੜੀਆ ਪਹਿਰਾ, ਥਿੱਤੀ ਵਾਰੀ ਮਾਹ ਹੋਆ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ਼। ਰਾਗ ਧਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਾਲ ਆਣ ਲੋ ਪਵਨ ਚਵਰੋ ਕਰੇ, ਸਗਲ ਬਨਰਾਏ ਫੂਲਾਂ ਜੋਤੀ। ਕੈਸੀ ਆਰਤੀ ਹੋਏ ਪਵ ਕਰਨਾ ਤੇਰੀ ਆਰਤੀ, ਆਨ ਹਥਾ ਸਭ ਵਾਜਨ ਤੇਰੀ ਰਹਾਉ। ਸਹਿਸ ਤਵ ਨੈਣ ਨਾਨ ਨੈਣ ਹੈ ਤੋਹੇ ਕਹੋ, ਸਹਿਸ ਮੂਰਤ ਨਨਾ ਇੱਕ ਤੋਹੀ, ਸਹਿਸ ਪਦ ਬਿਮਲ ਨਾਨ ਏਕ ਪਦ, ਗੰਧ ਬਿਨ ਸਹਿਸ ਤਵ ਗੰਧ ਵਿਚਲਤ ਮੋਹੀ। ਸਾਮਹਿ ਜੋਤ ਜੋਤ ਹੈ ਸੋਏ, ਇਸ ਤੈ ਚਾਨਣ ਸਾਮਹਿ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ, ਜੋਤ ਸੁਭਾਵੈ ਸੋ ਆਰਤੀ ਹੋਏ। ਹਰ ਚਰਨ ਕਮਲ ਮਕਰੰਦ ਲੋ ਬਿਤ ਮਨੋ, ਅਨੰਦ ਨੂੰ ਮੋਹੇ ਆਹੀ ਪਿਆਸਾ, ਕਿਰਪਾ ਜਲ ਦੇਹੇ ਨਾਨਕ ਸਰਨ ਕੋ, ਹੋਏ ਜਾਤੇ ਤੇਰਾ ਨ ਵਾਸਾ। ਰਾਗੌੜੀ ਪੂਰਬ ਮਹੱਲਾ ਤੂਠਾ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ, ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰਲੇ ਮੰਡਲ ਮੰਡਾ ਹੈ, ਪਰ ਸਾਧੂ ਅੰਜਲੀ ਪੁੰਨ ਵੱਡਾ ਹੈ, ਕਾਢਣ ਦਾਤ ਪੁੰਨ ਵੱਡਾ ਹੈ ਰਹਾਉ। ਸਾਕਤ ਹਰ ਰਸਾਦ ਨਾ ਜਾਣਿਆ, ਤਿੰਨੇ ਅੰਤਰ ਹੋ ਮੈਂ ਕੰਡਾ ਹੈ, ਜਿਉਂ ਜਿਉਂ ਚਲਾ ਚਬਹ ਦੁੱਖ ਪਾਵੈ, ਜਮਕਾਲ ਸਹ ਹਸਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਭਵਖੰਡਾ ਹੈ, ਅਵਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੈ।
ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰੱਖ ਰੱਖ ਬੜ ਵੱਡਾ ਹੈ ਜਨ ਨਾਨਕ ਨਾਮ ਉਧਾਰ ਕੇ ਇੱਕ

ਜਾਨੀ ਜਾਕੋ ਆਏ ਸੋਏ ਬਿਹਾਜਿਓ ਹਰ ਗੁਰ ਤੇ ਮਲਹਿ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਿਜ ਬਾਹਰ ਨ ਹੋਏ ਗੋ ਪੇਰਾ ਅੰਤਰ ਜਾਮੀ ਪੁਰਖ ਬਿੰਦਾ ਤੇ ਸ਼ਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮਾਂਗੇ ਮੁਕ ਕਰ ਸੰਤਨ ਕੀ ਤੋਰੇ।

ਸ਼ਬਦ ਕਨੇਰੇ ਹਰ ਪ੍ਰਭ ਤੇਰੇ ਤੂੰ ਕਰਤਾ ਸਭ ਥਾਈ ਅਹਿਮਸ ਜਪੀ ਸਦਾ ਸਲਾਹੀ ਸਾਚੇ ਸ਼ਬਦ ਨਿਭਨਾਈ ਅਣਦਿਨ ਸਹਿਜ ਰਹੇ ਰੰਗ ਰਾਤਾ ਰਾਮ ਨਾਮ ਰਿਧ ਪੂਜਾ ਨਾਨਕ ਗੁਰਮੁਖ ਏਕ ਪਛਾਣੈ ਅਵਰ ਨ ਜਾਣੈ ਦੂਜਾ ਸਭ ਮਹਿ ਰਵ ਰਹਿਆ ਸੋ ਪ੍ਰਭ ਅੰਤਰ ਜਾਮੀ ਰਾਮ ਗੁਰ ਸ਼ਬਦ ਰਵੈ ਰਵ ਰਹਿਆ ਸੋ ਪ੍ਰਭ ਮੇਰਾ ਸੁਆਮੀ ਰਾਮ ਪ੍ਰਭ ਮੇਰਾ ਸੁਆਮੀ ਅੰਤਰ ਜਾਮੀ ਘਟ ਘਟ ਰਵਿਆ ਸੋਈ ਗੁਰਮਤਿ ਸੱਚ ਪਾਈਐ ਸਹਿਜ ਸਮਾਈਐ ਤਿਸ ਬਿਨ ਅਵਰ ਨ ਕੋਈ ਸਹਿਜੇ ਗੁਣ ਗਾਵਾ ਜੇ ਪ੍ਰਭ ਭਾਵ ਆਪੇ ਲਏ ਮਿਲਾਏ ਨਾਨਕ ਸੋ ਪ੍ਰਭ

ਪੁਰਖ ਪਾਇਆ ਵਡਭਾਗੀ ਸਚ ਨਾਮ ਲਿਵ ਲਾਵੈ ਮਤ ਪ੍ਰਗਾਸ ਭਈ ਮਨ ਮਾਨਿਆ ਰਾਮ ਨਾਮ ਵਡਿਆਈ ਨਾਨਕ ਪ੍ਰਭ ਪਾਇਆ।

ਵੇ ਮਤ ਪ੍ਰਗਾਸ ਭਈ ਮਨ ਮਾਨਿਆ ਰਾਮ ਨਾਮ ਵਡਿਆਈ ਨਾਨਕ ਪ੍ਰਭ ਪਾਇਆ ਸ਼ਬਦ ਮਿਲਾਇਆ ਜੋਤੀ ਜੋਤ ਮਿਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਗੁਰੂ ਸਤਿ ਨਾਮ ਵਾਹਿਗੁਰੂ, ਸਤਿ ਨਾਮ ਵਾਹਿਗੁਰੂ, ਸਤਿ ਨਾਮ ਵਾਹਿਗੁਰੂ। ਪ੍ਰਸ਼ਨ ਹੋ ਗਿਆ, ਸਰਜਰੀ ਹੋ ਗਈ ਉਹਦੀ, ਠੀਕ ਆ। ਹਾਂਜੀ ਹਾਂਜੀ ਹਾਂਜੀ, ਤੂੰ ਆ ਜਾਣਾ ਉਦੋਂ ਸ਼ਾਮਾਂ ਨੂੰ, ਹੈਂ। ਉਹ 6 ਵਜੇ ਆਉਂਦੇ ਘਰ ਆ ਜਾਣਾ, ਮੈਂ 5:30 ਤੁਰ ਪਊਂ ਇੱਥੋਂ।
1: ਹਾਂਜੀ ਹਾਂ।
0: ਸਤਿ ਨਾਮ ਵਾਹਿਗੁਰੂ, ਸਤਿ ਨਾਮ ਵਾਹਿਗੁਰੂ, ਸਤਿ ਨਾਮ ਵਾਹਿਗੁਰੂ, ਸਤਿ

ਵਾਹਿ ਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਇ ਰਹਾ ਅਵਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣਪਾ ਲੱਖ ਹੋਈ ਤੱਕ ਨ ਚੱਲੈ ਨਾਲ ਕਿਵ ਸਚਿਆਰਾ ਹੋਈ ਹੈ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਇ ਚਰਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਆ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮ ਇਸਦਾ ਭਵਾਈਆ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁੱਝੈ ਤਾਂ ਹੋਮੈ ਕਹਿ ਨਾ ਕੋਈ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣਾ ਨਿਸਾੜੂ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਣ ਵਿਚਾਰ ਗਾਵੈ ਕੋ ਸਾਚ ਕਰੀ ਤਨ ਖੇ ਹੀ ਗਾਵੈ ਕੋ ਜੀਵ ਲੈ ਪਰਦੇ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵਿਖੈ ਹਾਦਰਾ ਹਦੂਰ ਕਥ ਨਾ ਕਥੀ ਨਾ ਆਵੈ ਤੋ ਟੋ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥੱਕ ਪਾਹਿ ਜੁਗਾ ਜੁਗੰਤਰ ਖਾਹੀ ਖਾਹੀ ਹੁਕਮੇ ਹੁਕਮ ਚਲਾਏ ਰਾਹ ਨਾਨਕ ਵੀ ਮਿਸੈ ਵੀ ਪ੍ਰਵਾਹ ਸਾਚਾ ਸਾਹਿਬ ਸਾਚ ਨਾਹੀ ਭਾਖੇ ਆ ਭਾਉ ਪਾਰੂ ਆਖੈ ਹੈ ਮੰਗੈ ਹੈ ਦੇਹ ਦੇਹ ਦਾਤ ਕਰੀ ਦਾਤਾਰੂ ਫੀਰ ਕੀ ਅੱਗੈ ਰੱਖੀ ਆ ਜੇ ਦਿਸੈ ਦਰਬਾਰ ਮਾਂ ਹੋ ਕੇ ਬੋਲ ਬੋਲੀਐ ਜਿਸਮ ਤਲ ਪਿਆਰ ਅੰਮ੍ਰਿਤ ਵੇਲਾ ਸਤ ਨਾ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁੱਖ ਦੁਆਰ ਨਾਨਕ ਈਵੈ ਜਾਣੀ ਆਏ ਸਭ ਆਪੇ ਸੁਚਿਆਰੂ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵੇ ਆਤਨ ਪਾਇਆ ਮਾਨ ਨਾਨਕ ਗਾਵੀ ਹੈ ਗੁਰੂ ਨਿਧਾਨ ਗਾਵੀ ਹੈ ਸੁਣੀ ਹੈ ਮਨ ਰੱਖੀ ਹੈ ਭਾਵ ਦੁੱਖ ਪਰ ਹਰ ਸੁੱਖ ਕਰਨ ਜਾਏ ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮੁਖ ਰਹੇ ਅਸਮਾਈ ਗੁਰ ਈਸਰ ਗੁਰ ਗੁਰ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾ ਹੀ ਕਹਿਣਾ ਕਥਨਾ ਜਾਈ ਗੁਰਾ ਇੱਕ ਦੇਹੇ ਬੁਝਾਈ ਸਬੜਾ ਜੀਆ ਕਾਇਕ ਦਾਤਾ ਸੋ ਮੈਂ ਵਿਸਰਣ ਜਾਈ ਤੀਰਥ ਨਾਵਾ ਜੇ ਭਾਵਾ ਬਿਨ ਭਾਣੇ ਕੇ ਨਹਾਏ ਕਰੀ ਜੇ ਤੀਸਰ ਉਪਾਈ ਵੇਖਾ ਬਿਨ ਕਰਮਾ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰਕੀ ਸਿੱਖ ਸੋਣੀ ਗੁਰਾ ਇੱਕ ਦੇਹੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਣ ਜਾਈ ਜੇ ਜੁਗਚਾਰੇ ਆਰ ਜਾ ਹੋਰ ਦਿਸੋਣੀ ਹੋਏ ਨਵਾਂ ਕੰਡਾ ਵਿੱਚ ਜਾਣੀ ਨਾਲ ਚੱਲੇ ਸਭ ਕੋਏ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ ਜੇ ਤਿਸਮਤ ਨਾ ਹੋਈ ਤਾਂ ਵਾਤ ਨ ਪੁੱਛੈ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹਾ ਕੋਈ ਨਾ ਸੁਝਾਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰ ਨਾਥ ਸੁਣਿਆ ਧਰਤ ਧਵਲ ਆਕਾਸ ਸੁਣਿਆ ਦੀਪ ਲੋਕ ਪਾਤਾਲ ਸੁਣਿਆ ਪੋਹੇ ਨ ਸਕੈ ਕਾਲ ਨਾਨਕ ਭਗਤ ਸਦਾ ਵਿਕਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਈਸ਼ਰ ਬਰਮਾ ਇੰਦਉ ਸੁਣਿਆ ਮੁਕਸਾਲਾ ਹਨੁਮਾਨ ਦਉ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤ ਸਦਾ ਵਿਕਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਤਸੰਤੋ ਗਿਆਨ ਸੁਣਿਆ ਅੜਸਠ ਕਾ ਸਿਧਾਨ ਸੁਣਿਆ ਪੜ ਪੜ ਪਾਵਿ ਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤ ਸਦਾ ਵਿਕਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਇਸਰਾ ਬਿਨਾ ਕੀ ਕਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੈ ਰਾਹ ਸੁਣਿਆ ਹਾਥ ਵਸ ਗਾਹ ਨਾਨਕ ਭਗਤ ਸਦਾ ਵਿਕਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਦੁੱਖ ਪਾਪ ਕਾ ਨਾਸ ਮੰਨੇ ਕੀ ਗਾਤ ਕਹੀ ਨਾ ਜਾਏ ਜੇ ਕੋ ਕਹਿ ਪਿੱਛਾ ਪਛਤਾਏ ਕਾਂਤ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿਕਣ ਵਿਚਾਰ ਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੋਹ ਚੋਟਾ ਨਾ ਖਾਈ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੋਹ ਚੋਟਾ ਨਾ ਖਾਈ ਮੰਨੈ ਜਮ ਕੈ ਸਾਥ ਨ ਜਾਏ
ऐसा नाम निरंजन होए जे को मन जाने मन कोई मन्ना मार्ग ठाक में पाए मन्ना परसों प्रगट जाए मन्ना मगन चला पंथ मन्ना धर्म से तीसन बंध ऐसा नाम निरंजन होए जे को मन जाने मन कोई मन्ना पावह मुख द्वार मन्ना परवार साधा हर मन्ना तरा तार गुर सिख मन्ना नानक पावह ना भेख ऐसा नाम निरंजन होए जी को मन जाने मन कोई पंच प्रवान पंच प्रधान पंचे पावह दरगह मान पंचे सोह हर दर्रा जान पंचा का गुर एक ध्यान जी को कह कर विचार करते का करना ना समारू धौल धर्म दया का पूत संतोख थापुर क्या जो सुमत ਜੇ ਕੋ ਬੁੱਝਿਆ ਹੋਆ ਸਚਿਆਰ ਧਵਲਾ ਉੱਪਰ ਕੀਤਾ ਭਾਰ ਧਰਤੀ ਹੋਰ ਪ੍ਰਾ ਹੋਰ ਤਿਸਤੇ ਭਾਰਤ ਲੈ ਕਮਜ਼ੋਰ ਜੀ ਜਾਤ ਰੰਗਾ ਕੇ ਨਾਮ ਸੁਣਦਾ ਲਿਖਿਆ ਆਪਣੀ ਕਲਾਵੇ ਹੋ ਲੇਖਾ ਲਿਖ ਜਾਣ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸੰਭਾਲਿਆ ਹੋ ਰੂਪ ਕੀਤੀ ਦਾਤ ਜਾਣਾ ਕੌਣ ਕੁਤਾ ਉਹ ਕੀਤਾ ਪਸਾਰ ਕੋ ਕਵਾਉ ਤਿਸਤੇ ਹੋ ਲੱਖ ਦਰਿਆਓ ਕੁਦਰਤ ਕੌਣ ਕਹਾ ਵਿਚਾਰੋ ਵਾਰਿਆ ਨਾ ਜਾਵਾ ਇੱਕ ਵਾਰੂ ਜੋ ਤੁਟ ਭਾਵੇ ਸਾਈ ਭਲੀ ਕਾਰ ਤੁਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁੱਖ ਵੇਦ ਪਾਠ ਅਸੰਖ ਯੋਗ ਮਨ ਰਹਾਉ ਅਸੰਖ ਭਗਤ ਗੁਣ ਗਿਆਨ ਵਿਚਾਰੁ ਅਸੰਖ ਸਤੀ ਅਸੰਖ ਦਾਤਾਰੁ ਅਸੰਖ ਸੂਰ ਮੋਹ ਪਕਸਾਰ ਅਸੰਖ ਮੋਲ ਵਿਲਾਇ ਤਾਰ ਕੁਦਰਤ ਕੌਣ ਕਹਾ ਵਿਚਾਰੁ ਵਾਰਿਆ ਨਾ ਜਾਵਾ ਏਕ ਵਾਰੁ ਜੋ ਤੁਧ ਭਾਵੈ ਸਾਈ ਭਲੀ ਕਾਰ ਤੁਸਦਾ ਸਲਾਮ ਤਿਰੰਕਾਰੁ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਕੌਰ ਅਸੰਖ ਮੁਰ ਕਰ ਜਾਹਿ ਜੋਰ ਅਸੰਖ ਗੜਬੜ ਹੱਤਿਆ ਕਮਾ ਹਿਸੰਖ ਪਾਪੀ ਪਾਪ ਕਰਜਾ ਹਿਸੰਖ ਕੂੜਿਆਰ ਕੂੜੇ ਫਰਾ ਹਿਸੰਖ ਪਲੇਸ਼ਮਲ ਭਾਖਾ ਹਿਸੰਖ ਨਿੰਦਕ ਸਰਕਰਹ ਭਾਰੂ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰੂ ਜੋ ਤੁਧ ਭਾਵੈ ਸਾਈ ਭਲੀ ਕਾ ਤੂੰ ਸਦਾ ਸਲਾਮ ਤੁਮ ਨਿਰੰਕਾਰੂ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਸੰਖ ਲੋ ਅਸੰਖ ਆਹ ਸਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹਾ ਅਖਰੀ ਗਿਆਨ ਗੀਤ ਗੁੰਗਾਹਾ ਅਖਰੀ ਲਿਖਣ ਬੋਲਣ ਬਾਣ ਕਰਾ ਸਸਤਯੋਗ ਵਿਖਾਣ ਜਿਹ ਲਿਖੇ ਤਿਸਰਨਾਹ ਜੇ ਪਰਮਾਹਿ ਤੁਪਤੇ ਪਾਹਿ ਜੇਤਾ ਕੀਤਾ ਤੇਤਾ ਨਾਉ ਮਿਲਣਾਵੈ ਨਾਹੀ ਕੋ ਥਾਉ ਕੁਦਰਤ ਕਮ ਕਹਾ ਵਿਚਾਰੂ ਵਾਰਿਆ ਨਾ ਜਾਵਾ ਏਕ ਵਾਰੂ ਜੋ ਤੁਧ ਭਾਵੈ ਸਾਈ ਭਲੀ ਕਾਰ ਤੁਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹੇ ਪਾਣੀ ਧੋਤਾ ਉੱਤਰ ਸੋਖੇ ਹੇ ਮੋਤ ਪਲੀਤੀ ਕੱਪੜ ਹੋਏ ਦੇ ਸਾਬ ਲਈਆ ਉਹ ਧੋਏ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵਾ ਕੈ ਰੰਗ ਪੁੰਨੀ ਪਾਪੀ ਅੱਖ ਨਾਹੀ ਕਰ ਕਰ ਕਰਣਾ ਨਿਕਲਾ ਜਾਹੋ ਆਪੇ ਬੀਜ ਆਪੇ ਹੀ ਖਾਹੁ ਨਾਨਕ ਹੁਕਮੀ ਆਪ ਹੋ ਜਾਉ ਤੀਰ ਤਪ ਦਇਆ ਦਾਦਾ ਨੂ ਜੀ ਕੋ ਪਾਵੈ ਤਿਲਕਾ ਮਾਣ ਸੁਣਿਆ ਮਨੇ ਅਮਨ ਕੀਤਾ ਭਾਉ ਅੰਤਰਗਾ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਈ ਗੁਣ ਗੁਣ ਕੀਤੇ ਭਗਤ ਨ ਹੋਏ ਸਵਾਸ ਸਾਤ ਬਾਣੀ ਬਰਮਾਉ ਸਤ ਸੁਹਾਣ ਚਦਾਮਨ ਚਾਉ ਕਵਣ ਸੋਵੇ ਲਮਖਤ ਕਵਣ ਕਵਣ ਥਿਤ ਕਵਣ ਵਾਰੂ ਕਵਣ ਸਹਿਬ ਤੀ ਮਾਹ ਕਵਣ ਜਿਤ ਹੋਵਾ ਆਕਾਰ ਵੇਲ ਨਾ ਪਾਈਏ ਪੰਡਤੀ ਜੀ ਹੋਵਾ ਨੇਕ ਪੁਰਾਣ ਵਕਤ ਨ ਪਾਇਓ ਕਾਦੀ ਆਜੇ ਲਿਖਣ ਲਈ ਕੁਰਾਣੋ ਥਿਤ ਵਾਰਨਾ ਜੋਗੀ ਜਾਣਾ ਰੁਤਬਾਹੁ ਨਾ ਕੋਈ ਜਾ ਕਰਤਾ ਸਿਰ ਟੇਕੋ ਸਾਜੇ ਆਪੇ ਜਾਣਾ ਸੋਈ ਕਿਵ ਕਰਿਆ ਕਾਕਸਾ ਲਾਹੀ ਕੇ ਵਰਨੀ ਕਿਵ ਜਾਣਾ ਕਿਵ ਕਰਿਆ ਕਾਕਸਾ ਲਾਹੀ ਕੇ ਵਰਨੀ ਕਿਉਂ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਹੂਐ ਨਾਨਕ ਜੀ ਕੋ ਆਪੋ ਜਾਣਾ ਅੱਗਾ ਗਿਆ ਨਾ ਸੋ ਹੈ ਪਾਤਾਲ ਪਾਤਾਲ ਲੱਖ ਆਗਾਸਾ ਆਗਾਸ ਓੜਕ ਓੜਕ ਭਾਲ ਥੱਕੀ ਵੀਰ ਕਹਿਣ ਕਬਾ ਤੋਂ ਸਹਿ ਸੋ ਅਠਾਰਾਂ ਕਹਿਣ ਤੇ ਬਾਸ ਨੂੰ ਇੱਕ ਧਾ ਤੋਂ ਲਿਖਾ ਹੋ ਤਾਂ ਲਿਖਿਆ ਲਿਖਾ ਹੋ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣਾ ਆਪੋ ਸਾਲਾਹੀ ਸਾਲਾਹੇ ਏਤੀ ਸੁਰਤ ਨ ਪਾਈਆ ਨਦੀਆ ਅਤੈ ਵਾਹ ਪਵਹਿ ਸਮੁੰਦ ਨਾ ਜਾਣੀਆ ਹੈ ਸੁਮਤ ਸਾਹੁ ਸੁਲਤਾਨ ਗ੍ਰਹ ਸਿੱਤੀ ਮਾਲ ਧਨ ਕਿਹੜੀ ਤੁਲ ਨਾ ਹੋਮਣੀ ਜੇ ਤੇ ਸਿਮਰ ਨਾ ਬੀਤੈ ਅੰਤ ਨ ਸਿਪਤੀ ਕਹਿਣ ਅੰਤ ਅੰਤ ਨ ਕਰਨ ਦੇਣ ਅੰਤ ਅੰਤ ਨ ਵੇਖਣ ਸੁਣਨ ਅੰਤ ਅੰਤ ਨ ਜਾਪੈ ਕਹਿ ਮਨ ਮੰਤੈ ਅੰਤ ਨ ਜਾਪੈ ਕੀਤਾ ਆਕਾਰੂ ਅੰਤ ਨ ਜਾਪੈ ਪਾਰਾ ਵਾਰ ਅੰਤ ਕਾਲ ਕੀਤੀ ਬਿਲਾਹੀ ਤਾਂ ਕਿ ਅੰਤ ਨ ਪਾਏ ਜਾਹੀ ਉਹ ਅੰਤ ਨ ਜਾਣਾ ਕੋਈ ਬਹੁਤਾ ਕਹੀਏ ਬਹੁਤਾ ਵੱਡਾ ਸਾ ਉੱਚਾ ਥਾਂ ਉੱਚੇ ਉੱਪਰ ਉੱਚਾ ਨਾਉ ਏਵੜ ਉੱਚਾ ਹੋਵੈ ਕੋਤ ਸੁੱਚੇ ਕੋ ਜਾਣਾ ਸੋਏ ਜੀਵੜ ਆਪ ਜਾਣਾ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਤਮਾਏ ਕੀਤੇ ਮੰਗਾ ਹਜੂਦ ਪਾਰ ਕੀਤੇ ਅਗਣਤ ਨਹੀਂ ਵਿਚਾਰੂ ਕੀਤੇ ਖਾ ਟੁੱਟ ਹੈ ਵੇ ਕਾਰੂ ਕੀਤੇ ਲੈ ਲੈ ਮੁਕਰ ਪਾਹੇ ਕੀਤੇ ਮੂਰ ਖਾਹੀ ਖਾਹੇ
ਕੇਤਿਆਂ ਦੁੱਖ ਭੋਗ ਸਦਮਾਰ ਇਹ ਭੇਦਾ ਤੇਰੀ ਦਾਤਾਰ ਬੰਦ ਕਲਾਸੀ ਭਾਣੇ ਹੋਏ ਹੋ ਰਾਖ ਨ ਸਕੈ ਕੋਏ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੇ ਜਿੱਤੀ ਅਮੋਹ ਖਾਏ ਆਪੇ ਜਾਣੇ ਆਪੇ ਦੇ ਆਖੇ ਹੈ ਸੇ ਭੇ ਕੇ ਕੇ ਜਿਸ ਨੂੰ ਬਖਸੇ ਸਿਫਤ ਸਰਾਹਾ ਨਾਨਕ ਪਾਤਸ਼ਾਹੀ ਪਾਤਸ਼ਾਹ ਹੋ ਮਲ ਗੁਰ ਮਲਵਾ ਪਾਰ ਮਲਵਾ ਪਾਰੀ ਮਲ ਭੰਡਾਰ ਅਮੁਲਿਆ ਬਹਿਮੁਲਾ ਜਾਹੇ ਮਲ ਭਾਈ ਮੁਲਾ ਸਮਾਹੇ ਮਲ ਧਰਮਲ ਦੀਵਾਨ ਮਲ ਤਲ ਮਲ ਪ੍ਰਵਾਨ ਮਲ ਬਖਸ਼ੀਸ ਮਲ ਨਿਚਾਰਨ ਮਲ ਕਰ ਮਲ ਪ੍ਰਮਾਣ ਅਮੁਲ ਅਮੁਲ ਆਖੇ ਨਾ ਜਾਏ ਆਖਾ ਕ੍ਰਹਿ ਲਵਲਾਏ ਆਖੇ ਬੀਤ ਪਾਠ ਪੁਰਾਣ ਆਖੇ ਆਪਣੇ ਕਰੈ ਵਖਿਆਣ ਆਖੇ ਬ੍ਰਹਮੇ ਆਖੇ ਇੰਦੋ ਆਖੇ ਗੋਪੀਤਾ ਗੋਬਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕਿਤੇ ਕਿਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮਨ ਸੇਵ ਕਿਤੇ ਆਖੇ ਆਖਣ ਪਾਹੀ ਕਿਤੇ ਕਹਿ ਕਹਿ ਉੱਠ ਉੱਠ ਜਾਹੇ ਤੇ ਕਿਤੇ ਹੋਰ ਕ੍ਰਿਹਤਾ ਆਖਣ ਕਹਿ ਕੇ ਕੇ ਜੇਵੜ ਭਾਵੇ ਤੇਵੜ ਹੋਏ ਨਾਨਕ ਜਾਣਾ ਸਾਚਾ ਸੋਏ ਜੇ ਕੋ ਆਖੇ ਬੁਰ ਵਿਗਾੜੂ ਤਲਖੀਆ ਸਰਗਾ ਵਾਰਾ ਗਾ ਵਾਰੂ ਸੋ ਦਰ ਕੇ ਹਾ ਸੋ ਘਰ ਕੇ ਹਾ ਜਿਤ ਬਾ ਸਰਬ ਸੰਭਾਲੇ ਵਾਜੇ ਨਾਦ ਅਨੇਕਾ ਸੰਖਾ ਕੀਤੇ ਬਾਵਣ ਹਾਰੇ ਕੀਤੇ ਰਾਗ ਭਰੀ ਸਿਵ ਕਹੀ ਅਨ ਕੀਤੇ ਗਾਵਣ ਹਾਰੇ ਗਾਵੈ ਹੈ ਤੁਹਨ ਪਾਵਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਹੈ ਚਿੱਤ ਗੁਪਤ ਲਿਖ ਜਾਣਾ ਹੈ ਲਿਖ ਲਿਖ ਧਰਮ ਵਿਚਾਰੇ ਗਾਵੈ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵੈ ਹੈ ਅੰਦਾਸਨ ਬੈਠੇ ਦੇਵਤੇ ਆਵਦਾਰ ਨਾਲੇ ਗਾਵੈ ਹੈ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਨੀ ਗਾਵਨ ਪੰਡਤ ਪੜ੍ਹਨ ਕਿਸਰ ਜੁਗ ਜੁਗ ਵਿਦਾ ਨਾਲੇ ਗਾਵਹਿ ਮੋਹਣੀ ਅਮਨ ਮੋਹਨ ਸੁਰਗਾ ਮਚ ਪਿਆਲੇ ਗਾਵਨ ਰਤਨੋ ਪਾਏ ਤੇਰੇ ਅੜਸਠ ਤੀਰਥ ਨਾਲੇ ਗਾਵਹਿ ਜੋਧ ਮਹਾਮਲ ਸੂਰਾ ਗਾਵਹਿ ਖਾਣ ਚਾਰੇ ਗਾਵਹਿ ਖਾਣ ਮੰਡਾ ਪਰ ਭੰਡਾਉ ਕਰ ਕਰ ਕੇ ਧਾਰੇ ਸਹੀ ਤਦਨੋ ਗਾਵਹਿ ਜੋਤ ਭਾਵਨ ਲੱਤੇ ਤੇਰੇ ਭਗਵਤਰ ਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤਨੇ ਅਵਲ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਤ ਸਾਹਿਬ ਸਾਚਾ ਸਾਚੀ ਨਾਈ ਹੈ ਪਿਓ ਸੀ ਜਾਣ ਜਾ ਸੀ ਰਚਨਾ ਦਿਨ ਨਚਾਈ ਰੰਗੀ ਰੰਗੀ ਭਾਤੀ ਕਰ ਜਿਨ ਸੀ ਮਾਇਆ ਜਿਨੋ ਪਾਈ ਕਰ ਕਰ ਵਿਖਿਆ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ ਸੋ ਪਾਤਸ਼ਾਹ ਸਹਾਉ ਪਾਤ ਸਾਹਿਬ ਨਾਨਕ ਡਹਿਣ ਰਜਾਈ ਮੁੰਦਾ ਸੰਤੋਖ ਸਰਮ ਪਚੋਲੀ ਧਿਆਨ ਕੀ ਕਰਹਿ ਮੇ ਭੂਤੋ ਕਿੰਥਾ ਕਾਲ ਕੁਆਰੀ ਕਾਇਆ ਜਗਦੰਦਾ ਪ੍ਰਤੀਤੋ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤੈ ਆਦੇਸ਼ ਤਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗਦ ਵੇਖੋ ਵੇਸੋ ਭੁਗਤ ਗਿਆਨ ਦਇਆ ਭੰਡਾਰਨ ਘੜਕੜ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਹਿ ਜਿਸ ਦਬਰਾ ਸਾਧ ਸੰਜੋਗ ਵਿਜੋਗ ਦੁਇ ਕਾਰ ਚਲਾ ਵਹਿ ਲੇਖੇ ਆ ਵਹਿ ਭਾਗ ਆਦੇਸ਼ ਤਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗਦ ਵੇਖੋ ਵੇਸੋ ਏਕਾ ਮਾਈ ਜੁਗਤ ਵੇ ਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਈ ਦੀ ਬਾਣ ਜਿਵ ਤਿਸ ਭਾਵੈ ਤਿਵੈ ਚਲਾ ਵਹਿ ਜਿਵ ਹੋਵੈ ਫੁਰਮਾਨ ਓਹ ਵੇਖੈ ਉਹਨਾਂ ਨਦਰਿਆ ਮੈਂ ਬਹੁਤ ਇਹੋ ਵਿਡਾਨ ਆਦੇਸ਼ ਤਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗਦ ਵੇਖੋ ਬੇਸ ਆਸਨ ਲੋਇ ਲੋਇ ਭੰਡਾਰੋ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗਦ ਵੇਖੋ ਬੇਸ ਇੱਕ ਦੂਜੀ ਬੋ ਲੱਖ ਹੋਏ ਲੱਖ ਵੈ ਲੱਖ ਵੀਸ ਲੱਖ ਲੱਖ ਜਿਹੜਾ ਕਿ ਇੱਕ ਨਾਮ ਜਗਦੀਸ਼ ਇਤਰਾਹ ਪਤ ਪਬੀਆ ਚੜੀਆ ਹੋਈ ਅਕੀਸ ਸੁਣ ਗੱਲਾਂ ਆ ਕਾਸ਼ ਕੀ ਕੀਤਾ ਆਈਸ ਨਾਨਕ ਨਦਰੀ ਪਾਈ ਐ ਕੂੜੀ ਕੂੜੈ ਠੀਸ ਆਖਣ ਜੋੜ ਚੁੱਪੈ ਨਾ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਜੋਰ ਜੋ ਨਾ ਰਾਜਮਾਲ ਮਨਸੋਰ ਜੋ ਨਾ ਸੁਰਤੀ ਗਿਆਨ ਵਿਚਾਰ ਜੋ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨ ਕੋਏ ਰਾਤੀ ਰੁੱਤੀ ਥਿਤੀ ਵਾਰ ਪਾਵਣ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਹੋਣੀ ਕਾਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਣ ਪੰਜ ਪ੍ਰਵਾਨ ਨਦਰੀ ਕਰਮ ਪਵੈ ਨਿਸ਼ਾਨ ਕਥ ਪਕਾਈ ਉੱਥੈ ਪਾਏ ਨਾਨਕ ਗਾਇਆ ਜਾਪੈ ਜਾਏ
ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੀ ਪਾਵਨ ਪਾਣੀ ਵੈਸ਼ੰਤਰ ਕੀਤੀ ਕਾਰਨ ਹੇ ਸੋ ਕੀਤੀ ਬ੍ਰਹਮੀ ਘਾੜਤ ਘੜੀਆ ਹੈ ਰੂਪ ਰੰਗ ਕੇ ਵੇਸ ਕੀਤੀਆਂ ਕਰਨ ਭੂਮੀ ਮੇਰ ਕੀਤੇ ਕੀਤੇ ਧੂਪ ਦੇ ਸੋ ਕੀਤੇ ਇੰਦ ਚੰਦ ਸੁਰ ਕੀਤੇ ਕੀਤੇ ਮੰਡਲ ਦੇ ਸੋ ਕੀਤੇ ਸਿੱਧ ਬੁੱਧਨਾਥ ਕੀਤੇ ਕੀਤੇ ਦੇਵੀ ਵੇ ਸੋ ਕੀਤੇ ਦੇਵਦਾਨ ਮੁਨ ਕੀਤੇ ਕੀਤੇ ਰਤਨ ਸੰਬੰਧ ਕੀਤੀ ਸੋ ਕੀਤੇ ਖਾਣੀ ਕੀਤੀ ਬਾਣੀ ਕੀਤੇ ਪਾਤ ਨਰਿੰਦੋ ਕੀਤੀ ਸੁਰਤੀ ਸੇਵਕ ਕੀਤੇ ਨਾਨਕ ਅੰਤ ਨ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿਥਾ ਨਾਦ ਵਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿਥੈ ਘਾੜਤ ਘੜੀਐ ਬਹੁਤ ਅਨੂਪ ਤਾ ਕੀਆਂ ਗੱਲਾਂ ਕਥੀਆਂ ਨ ਜਾਹੇ ਜੀ ਕੋ ਕਹਿ ਪਿਛੈ ਪਛਤਾਏ ਤਿਥੈ ਘੜੀਐ ਸੁਰਤ ਮਤ ਮਨ ਬੁੱਧ ਆਉ ਤਿਥੈ ਘੜੀਐ ਸਰਾ ਸਿਧਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋੜ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਤ ਮਹਾਂਬਲ ਸੂਰ ਤਿਨ ਮਹਿਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾਂ ਕਿ ਰੂਪ ਨਖਤ ਨੇ ਜਾਹੀ ਨਾ ਉਹ ਮਰਨ ਠਾਵੀ ਜਾਹੇ ਜਿਨ ਕਾ ਰਾਮ ਸੈਮਨ ਮਾਹੇ ਤਿੱਥੈ ਭਗਤ ਵਸੈ ਕੇ ਲੋਕ ਰਹਿਣ ਸੱਚਾ ਮਨ ਸੋਏ ਸੱਚ ਖੰਡ ਵਸੈ ਇੰਦਰੰਕਾਰ ਕਰ ਕਰ ਵਿਖਿਆ ਨਦ ਨਿਹਾਲ ਤਿੱਥੈ ਖੰਡ ਬੁਲਰ ਵਰ ਭੰਡ ਜੀ ਕੋ ਕਥਾ ਤਾ ਅੰਤ ਅੰਤ ਤਿੱਥੈ ਲੋ ਲੋ ਅਕਾਰੋ ਜਿਵ ਜੀ ਹੁਕਮ ਤਵੈਤ ਉਪਕਾਰ ਵੇਖੈ ਵਿਕਸੈ ਕਰ ਵਿਚਾਰੋ ਨਾਨਕ ਕਥਨਾ ਕਰੜਾ ਸਾਰੋ ਜਾਤ ਪਾਹਰਾਓ ਧੀਰ ਸੁਨਿਆਰਾ ਹਰਨ ਮਤ ਵੇਦ ਹਥਿਆਰ ਭਾਉ ਖੱਲਾ ਅਗਨ ਤਪਤਾਉ ਭਾਂਡਾ ਭਾਉ ਮ੍ਰਿਤ ਤਿੱਤ ਢਾਲ ਘੜੀਆ ਸਭ ਸੱਚੀ ਟਕਸਾਲੋ ਜਿਨ ਕੋ ਨਦਰ ਕਰਮ ਤਨ ਕਾਰੋ ਨਾਨਕ ਨਦਰੀ ਨਦ ਨਿਹਾਲ ਸਲੋਕੋ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤੇ ਦਿਵਸਰਾ ਦੁਇਦਾਈ ਦਾਇਆ ਖੇਲੈ ਸਗਲ ਜਗਤੋ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨਿੜ ਕੇ ਦੂਰ

ਨਾਨਕ ਤੇ ਮੁਕਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਪ ਸਤ ਚੱਕਰ ਚਿਹਨ ਅਰਬਰਨ ਜਾਤ ਅਰ ਪਾਤ ਨਹਿ ਦੇਹ ਰੂਪ ਰੰਗ ਅਰੇ ਭੇ ਕੋ ਕਹਿ ਸਕਤ ਕਿਹੇ ਅਚਲ ਮੂਰਤ ਅਰ ਭਉ ਪ੍ਰਕਾਸ਼ ਮਤ ਤੋਜ ਕਹਿ ਜਾਇ ਕੋਟ ਇੰਦਰ ਅੰਦਰਨ ਸਾਹੁ ਸਾਹਣ ਗਣਿ ਜਾਇ ਤ੍ਰਿਭੁਵਨ ਮਹਿਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿ ਤਪ ਸਭ ਨਾਮ ਕਥਿ ਕਵਨ ਕਰਮ ਨਾਮ ਵਰਣ ਸਮਤ ਭੁਜੰਗ ਪ੍ਰਿਆ ਛੰਦ ਨਮਸਤਵੰਗ ਅਕਾਲੇ ਨਮਸਤਵੰਗ ਕਿਰਪਾਲੇ ਨਮਸਤ ਗੁਰੂਪੇ ਨਮਸਤ ਗੁਰੂਪੇ ਨਮਸਤ ਪੇਖੇ ਨਮਸਤ ਲੇਖੇ ਨਮਸਤ ਕਾਇ ਨਮਸਤ ਜਾਇ ਨਮਸਤ ਦੰਦੇ ਨਮਸਤ ਭੰਜੇ ਨਮਸਤ ਨਾਮੇ ਨਮਸਤ ਠਾਮੇ ਨਮਸਤ ਕਰਮ ਨਮਸਤ ਧਰਮ ਨਮਸਤ ਨਾਮ ਨਮਸਤ ਧਾਮ ਨਮਸਤ ਜੀਤੇ ਨਮਸਤ ਪੀਤੇ ਨਮਸਤ ਬਾਹੇ ਨਮਸਤ ਟਾਹੇ ਨਮਸਤ ਨੀਲੇ ਨਮਸਤ ਨਾਦੇ ਨਮਸਤ ਚੇਦੇ ਨਮਸਤ ਗਾਦੇ ਨਮਸਤ ਗੰਦੇ ਨਮਸਤ ਭੰਜੇ ਨਮਸਤ ਦਾਰੇ ਨਮਸਤ ਪਾਰੇ ਨਮਸਤ ਸੁਕਾ ਨਮਸਤ ਨਿਕਾ ਨਮਸਤ ਭੂਤੇ ਨਮਸਤ ਰੂਪੇ ਨਮਸਤ ਨਿਰਕਰਮੇ ਨਮਸਤ ਨਿਰਭਰਮੇ ਨਮਸਤ ਨਿਰਦੇਸੇ ਨਮਸਤ ਨਿਰਭੇਸੇ ਨਮਸਤ ਨਿਰਨਾਮੇ ਨਮਸਤ ਨਿਰਕਾਮੇ ਨਮਸਤ ਨਿਰਧਾਤੇ ਨਮਸਤ ਨਿਰਘਾਤੇ ਨਮਸਤ ਨਿਰਧੂਤੇ ਨਮਸਤ ਭੂਤੇ ਨਮਸਤ ਲੋਕੇ ਨਮਸਤ ਸੋਕੇ ਨਮਸਤ ਨਿਰਤਾਪੇ ਨਮਸਤ ਥਾਪੇ ਨਮਸਤ ਤ੍ਰਿਮਾਨੇ ਨਮਸਤ ਨਧਾਨੇ ਨਮਸਤ ਗਾਹੇ ਨਮਸਤ ਬਾਹੇ ਨਮਸਤ ਤ੍ਰਿਵਰਗੇ ਨਮਸਤ ਸਰਗੇ ਨਮਸਤ ਪ੍ਰਭੋਗੇ ਨਮਸਤ ਸੋਭੋਗੇ ਨਮਸਤ ਗਰਮਗੇ ਨਮਸਤ ਭੰਗੇ ਨਮਸਤ ਗਮੇ ਨਮਸਤ ਸਰਮੇ ਨਮਸਤ ਜਨਾਸਰੇ ਨਮਸਤ ਨਰਾਸੇ ਨਮਸਤ ਨਜਾਤੇ ਨਮਸਤ ਪਾਤੇ ਨਮਸਤ ਮਜਬੇ ਨਮਸਤ ਤਸਤਸਮੇ ਦੇ ਸੁਮਦੇਸੇ ਨਮਸਤ ਭੇਸੇ ਨਮਸਤ ਨਿਰਧਾਮੇ ਨਮਸਤ ਨਿਰਭਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮ ਸਰਬ ਭੂਪੇ ਨਮੋ ਸਰਬ ਖਾਪੇ ਨਮ ਸਰਬ ਥਾਪੇ ਨਮ ਸਰਬ ਕਾਲੇ ਨਮ ਸਰਬ ਪਾਲੇ ਨਮਸਤਸ ਦੇਵੈ ਨਮਸਤ ਭੇਵੈ ਨਮਸਤ ਜਨਮੇ ਨਮਸਤ ਸੋਭਨਮੇ ਨਮੋ ਸਰਬ ਗੌਨੇ ਨਮ ਸਰਬ ਭਾਉਣੇ ਨਮ ਸਰਬ ਰੰਗੇ ਨਮ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤ ਵਰਣੇ ਨਮਸਤ ਮਰਣੇ ਨਮਸਤ ਜਰਾਰ ਨਮਸਤ ਕਰਤਾਰ ਨਮ ਸਰਬ ਧੰਦੇ ਨਮਸਤ ਵੰਦੇ ਨਮਸਤ ਨਿਰਸਾਕੇ ਨਮਸਤ ਨਿਰਬਾਕੇ ਨਮਸਤ ਨਰਹਿਮੇ ਨਮਸਤ ਕ੍ਰੀਮੇ ਨਮਸਤ ਅਨੰਤੇ ਨਮਸਤ ਮਹੰਤੇ ਨਮਸਤ ਅਸਰਾਗੇ ਨਮਸਤ ਸੁਹਾਗੇ ਨਮ ਸਰਬ ਸੋਖੁ ਨਮ ਸਰਬ ਭੋਖੁ ਨਮ ਸਰਬ ਕਰਤਾ ਨਮ ਸਰਬ ਹੱਤਾ ਨਮ ਜੋਗ ਜੋਗੇ ਨਮ ਭੋਗ ਭੋਗੇ ਨਮ ਸਰਬ ਦਿਆਲੇ ਨਮ ਸਰਬ ਪਾਲੇ ਚਾਚਰੀ ਛੰਦ ਤਾ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਭੂਹੈ ਲਿਖ ਹੈ ਭੇਖਾ ਨਾਮ ਹੈ ਕਾਮ ਹੈ ਤੇ ਹੈ ਭੇ ਹੈ ਜੀਤਾ ਪੀਤਾ ਤ੍ਰਮਾਨ ਹੈ ਨਿਧਾਨ ਹੈ ਤ੍ਰਿਵਰਗਿਆ ਸਰਗਿਆ ਨੀਲ ਹੈ ਨਾਦਿਆ ਜੇ ਹੈ ਜਾਦ ਹੈ ਜਨਮ ਹੈ ਵਰਣ ਹੈ ਅਭੂਤ ਹੈ ਭਰਨ ਹੈ ਗੰਜ ਹੈ ਭੰਜ ਹੈ ਝੁੱਜ ਹੈ ਝੰਜ ਹੈ ਅਮੀਕ ਹੈ ਰਫੀਕ ਹੈ ਧੰਦੂ ਹੈ ਬੰਦ ਹੈ ਨਿਰਬੂਝ ਹੈ ਸੂਜ ਹੈ ਅਕਾਲ ਹੈ ਜਾਲ ਹੈ ਲਾਹ ਹੈ ਜਾ ਹੈ ਅਨੰਤ ਹੈ ਮਹੰਤ ਹੈ ਅਲੀਕੈ ਨਰਸੀਕੈ ਨਿਰਲੰਭੈ ਸਮੈ ਗਮੈ ਜਮੈ ਭੂਤੈ ਸੂਤੈ ਲੋਕੈ ਸੋਕੈ ਕਰਮੈ ਭਰਮੈ ਜੀਤੈ ਪੀਤੈ ਵਾਹ ਹੈ ਗਾਹ ਹੈ ਮਾਨ ਹੈ ਨਿਧਾਨ ਹੈ ਨੀਕ ਹੈ ਫਰੀਕ ਹੈ ਭੁਜੰਗ ਪ੍ਰਿਆ ਛੰਦ ਹੈ ਨਮੋ ਸਰਬ ਮਾਨੇ ਸਮਸਤਿ ਨਿਧਾਨੇ ਨਮੋ ਦੇਵ ਦੇਵੀ ਭੇਖੀ ਭੇਵੇ ਨਮੋ ਕਾਲ ਕਾਲੀ ਨਮੋ ਸਰਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਰੰਗੀ ਅਨਾਥ ਨ ਸੰਗੀਤ ਮਾਥੇ ਨਮੋ ਭਾਨ ਭਾਨੇ ਨਮ ਮਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਭਾਨ ਭਾਨੇ ਨਮੋ ਬਾਦ ਬਾਦੀ ਅਨੰਗੀ ਅਨਾਮੇ ਸਮਸਤੀ ਸੂਪੇ ਪ੍ਰਭੰਗੀ ਪ੍ਰਮਾਤੇ ਸਮਸਤੀ ਵਿਭੂਤੇ ਕੰਕ ਕੰਗ ਬਿਨਾ ਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸਵਰਮ ਪਰਮ ਰੂਪੇ ਨਮੋ ਜੋਗ ਜੋਗੇ ਸਵਰਮ ਪਰਮ ਸਿੱਧੇ ਨਮੋ ਰਾਜ ਰਾਜੇ ਸਵਰਮ ਪਰਮ ਵਿਧੇ ਨਮੋ ਸ਼ਸਤ੍ਰ ਪਾਣੇ ਨਮੋ ਅਸਤ੍ਰ ਮਾਣੇ ਨਮੋ ਪਰਮ ਗਿਆਤਾ ਨਮ ਲੋਕ ਮਾਤਾ ਭੇਖੀ ਭਰਮੀ ਭੋਗੀ ਭੁਗਤੇ ਨਮੋ ਜੋਗ ਜੋਗੇ ਸਵਰਮ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਪ੍ਰੇ ਦੇਵੇ ਸੁ ਧਰਮੇ ਨਮੋ ਰੋਗ ਹਰਤਾ ਨੋ ਰਗ ਰੂਪੇ ਨਮੋ ਸਾਹ ਸਾਹ ਨਹੁ ਭੂ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤ ਇਸ਼ਨਾਨ ਨਮੋ ਮੰਤਰ ਮੰਤਰੰਗ ਨਮੋ ਜੰਤਰ ਜੰਤਰੰਗ ਨਮੋ ਇਸ਼ਟੇ ਨਮੋ ਤੰਤਰ ਤੰਤਰੰਗ ਸਦਾ ਸਚਦਾਨੰਦ ਸਰਵ ਪ੍ਰਣਾਸੀ ਅਨੁਪੇ ਰੂਪੇ ਸਮਸਤ ਨਿਵਾਸੀ ਸਦਾ ਸਿਧ ਦਾ ਬੁੱਧ ਕਰਤਾ ਅਦੋ ਅਰਧ ਅਰਧੰ ਅਗੰਗ ਹਰਤਾ ਪਰਮ ਪਰਮ ਪਰਮੇਸ਼ਵਰੰ ਪੁਰਸ ਬਾਲੰ ਸਦਾ ਸਰਬਦਾਸ ਦਾਤਾ ਦਯਾਲੰ ਛੇਦੀ ਅਭੇਦੀ ਅਨਾਮੰ ਕਾਮ ਸਮਸੋ ਪ੍ਰਾਜੀ ਸਮਸ ਸਥਾਮੰ ਤੇਰਾ ਜੋਰ ਚਾਤਰੀ ਛੰਦ ਹੈ
जले है थल है पीते पेय प्रभु है जू है दिश है पेश है भुजंग प्रया छंदो अगादि अबादि अनंदि स्वरूपे नम सर्वानि समस्त निधाने नमस्तमंग नाथ नमस्तमंग परमात्मा नमस्तमंग अगंधे नमस्तमंग पंजे नमस्तमंग अकाले नमस्तमंग पाले नमो सर्वदेशे नमो सर्वपेशे नमो राजराजे नमो साहसाजे नमो साहसाह नमो माह माहे नमो गीत गीते नमो प्रीत प्रीते नमो रोक रोके नमो शोक शोके नमो सर्वरोगे नमो सर्वभोगे नमो सर्वजीतंग नमो सर्वपीतंग नमो सर्वपान नमो सर्वज्ञानंग नमो परमतानंग नमो सर्वमंत्रंग नमो सर्वजंत्रंग नमो सर्वदृशंग नमो सर्वक्लेशंग नमो सर्वरंगे त्रिपंगे अनंगे नमो जीव जीव नमो बीज बीजे अखिजे पीजे समस्त प्रसिजे कृपालन स्वरूपे को कर्म प्रणासी सदा सर्वदा हृदय सिद्ध निवासी चरपट छंद ताप प्रसाद अमृत कर्मे अमृत धर्मे अखल जोगी अचल भोगे अचल राजे अटल साधी अखल तमंग लख करमंग सर्वंग दाता सर्वंग ज्ञाता सर्वंग पाने सर्वंग माने सर्वंग प्राण सर्वंग त्राण सर्वंग भुक्ता सर्वंग दुक्ता सर्वंग देव सर्वंग भेव सर्वंग काले सर्वंग पाले रुवाल छंद त्वा प्रसाद आद रूप अनाद मूर्त जन प्रकोपारु सर्व मान सम्मान देव भेवाद उदारु सर्व पालक सर्व कालक सर्व कोपन कालो जत्र तत्र विराजी अवधूत रूप रसाल नाम ठाम न जात जाकर जो रूप रंग न देख आद पुरख हजार मृता जौन आदा शेख देश और न पेश जाकर रूप रेख न रागो जत्र तत्र दिशा विशा हो फैलो अर रागो नाम काम विहीन पेखत तामुह न जाए सर्व मान सर्वत्र मान सदै मान ताहि एक मूर्त अनेक दर्शन कीन रूप अनेक खेल खेल अखेल खेल अंत को फिर एक देव भेव न जानी जह भेद और कतेब रूप रंग न जात पासो जाने कह जेब तात मात जात जाकर जन मरण विहीन चक्कर बकर फिराए चतर चक माने पुर तीन लोक चौदह के बिखै जग जाप ही जह जाप आद देव अनाद मूर्त थाप सब जिथाप परम रूप पनीत मूर्त पूर्ण पुरख पारो सर्व सबरच संयम बहुगण भजन हार कालहीन कला संयुक्त काल पर का देश धर्म धाम सो परमड़ भूत लख भेस अंग राग न रंग जाक जात पात न नाम गर्भ गंजन दुष्ट भजन मुक्त दा काम आप रूप मीक अनुस्तति प्रकप दूत गर्भ गंजन सरपंजन आदि रूप सूत अंग हीन भंग नाथ मेक पुरख पार सर्व लायक सर्व कायक सर्व को प्रत पार सर्वगंता सर्वहंता सर्वत्यान भेक सर्वशासन जान ही जेह रूप रंग अरडेख परम वेद पुराण जाक है नित भाग नित कोट सिमरत प्राण शास्त्र न आवई पहुंचत मद भार छंद प्रसाद गुण गान उदार महिमा अपार आसन उपांग उपा अनंग अनुपम प्रकाश निस्तन अनाश

ਅਨਕਾਲ ਅਨਪੂਰਤਿਆਂ ਆਪਾਂ ਭੰਗਾਤ ਮਿਤ ਪਾਰ ਗੁਣ ਗੰਦਾਰ ਮੋਨ ਗਨ ਪ੍ਰਣਾਮ ਨਿਰਭੈਣੇ ਕਾਮ ਆਤਮਤ ਪ੍ਰਚੰਡ ਮਿਤ ਗਤ ਅਖੰਡ ਅਨਿਸਾ ਕਰਮ ਅਦਿਸਾ ਧਰਮ ਸਭਾ ਪ੍ਰਣਾਡੇ ਅੰਡਨ ਬਾਡੇ ਚਾਚਰੀ ਛੰਦ ਤੈ ਪ੍ਰਸਾਦ ਗੋਬਿੰਦੇ ਮਕੰਦੇ ਅਵਾਰਦਾਰੀ ਉਪਾਰੇ ਹਰਿਅੰ ਕਰਿਅੰ ਨਾਮੇ ਅਕਾਮੇ ਭੁਜੰਗ ਪ੍ਰਿਆਤ ਛੰਦੇ ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਾਨੇ ਚਤੁਰ ਚੱਕਰ ਜਾਨੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ ਚਤੁਰ ਚੱਕਰ ਪਾਸੀ ਚਤੁਰ ਚੱਕਰ ਵਾਸੀ ਚਤੁਰ ਚੱਕਰ ਮਾਨਿਆ ਚਤੁਰ ਚੱਕਰ ਦਾਨਿਆ ਚਾਚਰੀ ਛੰਦ ਨਾ ਸਤਰੈ ਨਾ ਮਿੱਤਰੈ ਨਾ ਪਰਮੰਗ ਨਾ ਪਿਤਰੈ ਨਾ ਕਰਮੰਗ ਨਾ ਕਾਏ ਅਜਨਮੰਗ ਅਜਾਏ ਨਾ ਚਿਤਰੈ ਨਾ ਮਿੱਤਰੈ ਪਰੇ ਪਵਿੱਤਰੈ ਪ੍ਰਤੀਸੈ ਆਦਿਸੈ ਅਦ੍ਰਿਸੈ ਅਕ੍ਰਿਸੈ ਭਗਵਤੀ ਛੰਦ ਤਾ ਪ੍ਰਸਾਦ ਕਤੇ ਕੇ ਆਛਜ ਦੇਸੈ ਕੇ ਅਭਿਜ ਪੇਸ਼ਾ ਕੇ ਅਗੰਜ ਕਰਮੈ ਕੇ ਅਭੰਜ ਭਰਮੈ ਕੇ ਅਭਿਜ ਲੋਕੈ ਕੇ ਅਦਿਤ ਸੋਕੈ ਕੇ ਅਭਦੂਤ ਵਰਣੈ ਕੇ ਭੂਤ ਕਰਣੈ ਕੇ ਰਾਜਨ ਪ੍ਰਭੈ ਕੇ ਧਰਮੰ ਤੁਜੈ ਸੋਕ ਵਰਣੈ ਕੇ ਸਭਾ ਭਰਣੈ ਕੇ ਜਗਤਮ ਕ੍ਰਿਤੀਆਂ ਕੇ ਛਤਰੰਗ ਛਤਰੀਏ ਕੇ ਬ੍ਰਹਮੰਗ ਸੁਰੂਪੈ ਕੇ ਅਨਪਹਨੁ ਪੈ ਕੇ ਆਦਿ ਅਦੇਵੈ ਕੇ ਆਪ ਭੇਵੈ ਕੇ ਛਤਰੰਗ ਮਹੀਨੈ ਕੇ ਏਕ ਅਧੀਨੈ ਕੇ ਰੋਜੀ ਰਜਾਕਾਰ ਹੀਮਾ ਰਿਹਾ ਕੇ ਕਪਾਕ ਬਿਆਬੈ ਕੇ ਗੈਬਲ ਬਿਆਬੈ ਕੇ ਆਫਲ ਗੁਨਾਹਿ ਕਿ ਅਫਲ ਗੁਨਾਹ ਕੇ ਸਾਹਨ ਸਾਹ ਕੇ ਕਾਰਨ ਕੁਲਿੰਦ ਹੈ ਕਰੋ ਜੀ ਦਹੰਦ ਹੈ ਕਿ ਰਾਜ ਕਰੀ ਮੈਂ ਕਿ ਕਰਮ ਕਰੀ ਮੈਂ ਕਿ ਸਰਬੰਗ ਕਲੀ ਹੈ ਕਿ ਸਰਬੰਗ ਦਲੀ ਹੈ ਕਿ ਸਰਬਤਰ ਮਾਨਿਆ ਕਿ ਸਰਬਤਰ ਦਾਨਾ ਹੈ ਕਿ ਸਰਬਤਰ ਗਾਉਣਾ ਕਿ ਸਰਬਤਰ ਭਾਉਣਾ ਹੈ ਕਿ ਸਰਬਤਰ ਦਿਸਾ ਕਿ ਸਰਬਤਰ ਪਿਸਾ ਹੈ ਕੇ ਸਰਬਤਰ ਰਾਜਾ ਏ ਕੇ ਸਰਬਤਰ ਸਾਜਾ ਏ ਕੇ ਸਰਬਤਰ ਦੀਨਾ ਏ ਕੇ ਸਰਬਤਰ ਲੀਨਾ ਏ ਕੇ ਸਰਬਤਰ ਜਾ ਹੋ ਕੇ ਸਰਬਤਰ ਪਾ ਹੋ ਕੇ ਸਰਬਤਰ ਦੇਸਾ ਕੇ ਸਰਬਤਰ ਭਿਸੈ ਕੇ ਸਰਬਤਰ ਕਾਲਾ ਏ ਕੇ ਸਰਬਤਰ ਪਾਲਾ ਏ ਕੇ ਸਰਬਤਰ ਹੰਤਾ ਕੇ ਸਰਬਤਰ ਗੰਤਾ ਕੇ ਸਰਬਤਰ ਭੇਖੀ ਕੇ ਸਰਬਤਰ ਭੇਖੀ ਕੇ ਸਰਬਤਰ ਕਾਜਾ ਕੇ ਸਰਬਤਰ ਰਾਜਾ ਕੇ ਸਰਬਤਰ ਸੁਖ ਹੈ ਕੇ ਸਰਬਤਰ ਭੁੱਖ ਹੈ ਕੇ ਸਰਬਤਰ ਤ੍ਰਣ ਹੈ ਕੇ ਸਰਬਤਰ ਪ੍ਰਾਣ ਹੈ ਕੇ ਸਰਬਤਰ ਦਿਸ਼ਾ ਕੇ ਸਰਬਤਰ ਪਿਸੈ ਕੇ ਸਰਬਤਰ ਮਨ ਹੈ ਸਦੈਵ ਪ੍ਰਧਾਨ ਹੈ ਕੇ ਸਰਬਤਰ ਜਾਪਿਆ ਕੇ ਸਰਬਤਰ ਥਾਪਿਆ ਕੇ ਸਰਬਤਰ ਭਾਨ ਹੈ ਕੇ ਸਰਬਤਰ ਮਨ ਹੈ ਕੇ ਸਰਬਤਰ ਇੰਦਰ ਹੈ ਕੇ ਸਰਬਤਰ ਚੰਦਰ ਹੈ ਕੇ ਸਰਬੰਗ ਕਲੀ ਮੈਂ ਕੇ ਪਰਮੰਗ ਅਪੀ ਮੈਂ ਕੇ ਆਕੁਲ ਅਲਾ ਮੈਂ ਕੇ ਸਾਹਿਬ ਕਲਾ ਮੈਂ ਕੇ ਹੁਸਨ ਅਲ ਵਜੂ ਹੈ ਤਮਾਮ ਰਜੂ ਹਮੇਸ਼ਰ ਸਲਾਮ ਹੈ ਸਲੀਕਾ ਤਮਦਾ ਮੈਂ ਗਨੀ ਮੁਲ ਸਕਸਤ ਹੈ ਗਰੀਬ ਪ੍ਰਸਤ ਹੈ ਬਲੰਦ ਮਕਾਨ ਹੈ ਜਮੀਨ ਜਮਾਨ ਹੈ ਤਮ ਜਲ ਤਮਾਮ ਹੈ ਰੁਜਲ ਨਿਧਾਨ ਹੈ ਹਰਿ ਫਰ ਰਜੀਮ ਰਜਾਇਕ ਯਕੀਨ ਹੈ ਅਨੇਕੁਲ ਤਰੰਗ ਹੈ ਭੇਦ ਹੈ ਭੰਗ ਹੈ ਜੀਜਲ ਨਵਾਜ ਹੈ ਗਨ ਮਿਲਖ ਰਾਜ ਹੈ ਨਿਰੁਕਤ ਸਰੂਪ ਹੈ ਤਿਰਮੁਕਤ ਵਿਭੂਤ ਹੈ ਪ੍ਰਭੁਗਤ ਪ੍ਰਭਾ ਹੈ ਸਜੋਗਤ ਸਦਾ ਸਦੈਵ ਸਰੂਪ ਹੈ ਭੇਦੀ ਰੂਪ ਹੈ ਸਮਸਤ ਉਪਰਾਜਨ ਸਦਾ ਸਰਬ ਸਾਜਨ ਸਮਸਤ ਸਦੈਵ ਸਦੈਵ ਲੁਕਾਮ ਹੈ ਸਦੈਵ ਲੁਕਾਮ ਹੈ ਸਮਸਤ ਸਲਾਮ ਸਦੈਵ ਲੁਕਾਮ ਹੈ ਨਿਰਬਾਧ ਸਰੂਪ ਹੈ ਅਗਾਧ ਹੈ ਅਨੂਪ ਹੈ ਓ ਅੰਗ ਆਦਿ ਰੂਪੈ ਅਨਾਦ ਰੂਪੈ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਭਰਗੀ ਤ੍ਰਿਬਾਧੇ ਅਗੰਜੇ ਅਗਾਧੇ ਸੁਭਮ ਸੁਰਭਾਗੇ ਸੋ ਸਰਬਾ ਅਨੁਰਾਗੈ ਤ੍ਰਿਭੁਗਤ ਸਰੂਪ ਤ੍ਰਿਭੁਗਤ ਸਰੂਪ ਅਚਿਜ ਹੈ ਛੂਤੈ ਕਿਲਕ ਪ੍ਰਣਾਸੈ ਪ੍ਰਤੀਲ ਪ੍ਰਭਾਸੈ ਨਿਰੁਕਤ ਪ੍ਰਭਾ ਹੈ ਸਦੈਵ ਸਦਾ ਹੈ ਵਿਭੁਗਤ ਸਰੂਪ ਹੈ ਪ੍ਰਜੁਗਤ ਅਨੁਪੈ ਨਿਰੁਕਤ ਸਦਾ ਹੈ ਵਿਭੁਗਤ ਪ੍ਰਭਾ ਹੈ ਅਨੁਕਤ ਸਰੂਪ ਹੈ ਪ੍ਰਜੁਗਤ ਅਨੁਪ ਹੈ ਚਾਚਰੀ ਛੰਦ ਅਭੰਗ ਹੈ ਅਨੰਗ ਹੈ ਭੇਖ ਹੈ ਲੇਖ ਹੈ ਭਰਮੈ ਕਰਮੈ ਨਾਦ ਜੁਗਾਦਿਆਂ ਜਹ ਹੈ ਵਹਿ ਹੈ ਭੂਤਿਆਂ ਧੂਤਿਆਂ ਨਾਸੈ ਦਾਸੈ ਧੰਦ ਹੈ ਬੰਦ ਹੈ ਭਗਤ ਹੈ ਬਰਖਤ ਹੈ ਅਨਾਸ ਪ੍ਰਕਾਸ਼ਨ ਚਿੰਤੈ ਸੁਨਿਤੈ ਅਲੇਖੈ ਅਦੇਖੈ ਅਲੇਖੈ ਭੇਖੈ ਢਾ ਹੈ ਗਾ ਹੈ ਸਮ ਹੈ ਗਮ ਹੈ ਨੀਲ ਹੈ ਨਾਦ ਅਨਿਤ ਹੈ ਸੁਨਿਤ ਹੈ ਜਾਤ ਹੈ ਜਾਦ ਹੈ ਇੰਚਰ ਪ੍ਰਛੰਦ ਤਾ ਪ੍ਰਸਾਦ ਸਰਬੰਗਹੰਤਾ ਸਰਬੰਗੰਤਾ ਸਰਬੰਗਿਆਤਾ ਸਰਬੰਗਿਆਤਾ ਸਰਬੰਗਹਰਤਾ ਸਰਬੰਗਕਰਤਾ ਸਰਬੰਗਪ੍ਰਾਣ ਸਰਬੰਗਤਾਣ ਸਰਬੰਗਕਰਮ ਸਰਬੰਗਧਰਮ ਸਰਬੰਗਯੁਕਤਾ ਸਰਬੰਗਮੁਕਤਾ ਨਿਸ਼ਾਬਲ ਛੰਦ ਤਾ ਪ੍ਰਸਾਦ ਨਮੋ ਨਰਕ ਨਾਸੇ।

ਹਰੀ ਫੁਲਸ ਕਰਨ ਹੈ ਹਰਾਸਨ ਫਕਾਨ ਕਲੰਕ ਪ੍ਰਣਾਸ ਸਮਸਤ ਨਿਵਾਸੇ ਅਗੰਜਲ ਬਨੀਮਰ ਜਾ ਕਰ ਰਹੀਮ ਹੈ ਸਮਸਤ ਸਮਸਤ ਜਵਾਹਿਕ ਸਾਹਿਬ ਕਰਾਹਿ ਕਿਰਨ ਪ੍ਰਣਾਸ ਬਹਿਸਤ ਨਿਵਾਸ ਹੈ ਕੇ ਸਰਬਲ ਗਵਾਨ ਹੈ ਮੇਸਰ ਰਵਾਨ ਹੈ ਤਮਾਮ ਮੁਲ ਤਜੀ ਮੈਂ ਸਮਸਤ ਅਜੀਜ ਹੈ ਪਰਮ ਪਰਮ ਸਹਿ ਸਮਸਤ ਅਜੀ ਸਹਿ ਆਦੇਸ਼ ਲੇਖਾ ਮੇਸਲ ਭੇਖਾ ਜਮਨ ਦਿਵਾ ਹਾਮ ਕੁਲ ਮਾਹੇ ਕਰਿਮਲ ਕੁਮਾਲੇ ਕੇ ਜੁੜਤ ਮਾਲੇ ਕਤਲੰਗ ਪ੍ਰਕਾਸ਼ ਹੈ ਕਿਮਿਤ ਸੁਭਾਸੇ ਕਿ ਅਜਮ ਸਰੂਪ ਹੈ ਕਿਮਿਤ ਵਿਭੂਤ ਹੈ ਕਿਮਿਤ ਉਪਸਾ ਹੈ ਕਿ ਆਤਮ ਪ੍ਰਭਾ ਹੈ ਕਿ ਅਤਲੰਗ ਅਨੰਗ ਹੈ ਕਿਮਿਤ ਭੰਗ ਹੈ ਮਦ ਭਾਰ ਛੰਦ ਤਾ ਪ੍ਰਸਾਦ ਮੋਨ ਮਨ ਪ੍ਰਣਾਮ ਗੁਣ ਕਰਮ ਦਾਮ ਅਰ ਬਰਗੰਜ ਹਰਨ ਪ੍ਰਭੰਜ ਆਨ ਗਨ ਪ੍ਰਣਾਮ ਮਨ ਮਨ ਸਲਾਮ ਹਰ ਨਰ ਅਖੰਡ ਵਰ ਨਰ ਵੰਡ ਗਨ ਪਹੁਨਾਸ ਮਨ ਮਨ ਪ੍ਰਕਾਸ ਗੋਨ ਗਨ ਪ੍ਰਣਾਮ ਜਲ ਤਲ ਮਦਾਮ ਅੰਛ ਜੰਗ ਆਸਨ ਪੰਗ ਪਾਰ ਗਾਤਮਿਤ ਉਦਾਰੂ ਜਲ ਤਲ ਅਮੰਡ ਦਿਸ ਵਿਸ ਭੰਡ ਜਲ ਤਲ ਮਹੰਤ ਦਿਸ ਵਿਸ ਬਿਅੰਤ ਗਨ ਪਹੁਨਾਸ ਧ੍ਰਿਤ ਧਰ ਤਲਾਸ ਆਦਿਨ ਬਾਹੁ ਇਕਸ ਦਾਹੁ ਓਂਕਾਰ ਆਦਿ ਕਥਿ ਅਨਾਦਿ ਖਾਲਖੰਡ ਖਿਆਲੋ ਗੁਰਬਰ ਅਕਾਲ ਘਰ ਘਰ ਪ੍ਰਣਾਮ ਚਿਤ ਚਰ ਨਾਮ ਅਨਛਤ ਗਾਤ ਅਜੇ ਜਿਨ ਬਾਤ ਅਨਚੰਜ ਗਾਤ ਅਨੰਦ ਬਾਤ ਅਨ ਟੁੱਟ ਭੰਡਾਰ ਠੱਟ ਪਰ ਆਡੀਟ ਧਰਮ ਅਤ ਟੀਟ ਕਰਮ ਬਿਰਣ ਅਨੰਤ ਦਾਤਾ ਮਹੰਤ ਹਰ ਬੋਰ ਮਨਾ ਛੰਦ ਤਾ ਪ੍ਰਸਾਦ ਕਰਣਾਲਹ ਹੈ ਅਰਕਾਲਹ ਹੈ ਖਲਖੰਡਰ ਹੈ ਮਹਿਮੰਡਰ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਰਨ ਹੈ ਸਰਬ ਵਾਰ ਹੈ ਧ੍ਰਿਤ ਕੇ ਧਨ ਹੈ ਜਾਕੇ ਕਰਨ ਹੈ ਮਨ ਮਾਨੇ ਹੈ ਜਗ ਜਾਣੇ ਸਰਬੰ ਭਰ ਹੈ ਸਰਬੰ ਕਰ ਹੈ ਸਰਪਸ ਸਰਨਾਸ ਹੈ ਕਰਣਾ ਕਰ ਹੈ ਵੀ ਸਵੰਪਰ ਹੈ ਸਰਬੇਸ਼ਵਰ ਹੈ ਜਗਤੇਸ਼ਵਰ ਹੈ ਬ੍ਰਹਮੰਡਸ ਹੈ ਖਲਖੰਡਸ ਹੈ ਪਰ ਤੇ ਪਰ ਹੈ ਕਰਣਾ ਕਰ ਹੈ ਜਪਾ ਜਪਾ ਥਪਾ ਥਪ ਹੈ ਅਕ੍ਰਿਤ ਅਕ੍ਰਿਤ ਅਮ੍ਰਿਤ ਅੰਮ੍ਰਿਤ ਹੈ ਅੰਮ੍ਰਿਤ ਅੰਮ੍ਰਿਤ ਕਰਣਾ ਕਰਤ ਕਰਤਾ ਕਰਤਾ ਧਰਨੀ ਧ੍ਰਿਤ ਹੈ ਅਮਤੇਸ਼ਵਰ ਹੈ ਪਰਮੇਸ਼ਵਰ ਹੈ ਕਰਤਾ ਕਰਤਾ ਅਮ੍ਰਿਤ ਅੰਮ੍ਰਿਤ ਅਥਵਾ ਕਰਤ ਅੰਮ੍ਰਿਤ ਅੰਮ੍ਰਿਤ ਨਰ ਨਾਇਕ ਹੈ ਖਲਕਾਇਕ ਹੈ ਬੇਸਵੰਪਰ ਹੈ ਕਰਣਾਲਾ ਹੈ ਨਰਨਾਇਕ ਹੈ ਸਰਬ ਪਾਇਕ ਹੈ ਭੰਜਨ ਹੈ ਅਰਗੰਜਨ ਹੈ ਰਿਪਤਾਪਨ ਹੈ ਜਪ ਜਾਪਨ ਹੈ ਅਕਲੰਕ੍ਰਿਤ ਹੈ ਸਰਬਾ ਕਰਤਾ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਸਰਮਿਆਤਮ ਆਤਮ ਵਸ ਹੈ ਜਸ ਕੇ ਜਸ ਹੈ ਭੁਜੰਗ ਪ੍ਰਿਆ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸੰਗਤਾਮ ਸੰਸਾਤ ਨਮੋ ਰਾਜ ਸੰਗਤਾਮ ਸੰਸਾਤ ਰੂਪੇ ਨਮੋ ਪਰਮ ਤਤੰਗ ਤਤੰਗ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਦ ਜੁਦੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ ਨਮੋ ਕਲਾਹ ਕਟਾ ਨਮੋ ਸੰਤ ਰੂਪੇ ਨਮੋ ਇੰਦਰ ਇੰਦਰ ਆਦਮ ਦੇ ਬੂਤੇ ਕਲੰਕਰ ਰੂਪੇ ਅਲੰਕਾਰ ਅਲੰਕੇ ਨਮੋ ਆਸਾਸੇ ਨਮੋ ਬੰਗ ਪੰਕੇ ਭੰਗੀ ਸਰੂਪੇ ਅਲੰਗੀ ਨਾਮੇ ਤ੍ਰਿਭੰਗੀ ਤ੍ਰਿਕਾਲੇ ਅਲੰਗੀ ਕਾਮੇ ਏਕ ਛਰੀ ਛੰਦ ਅਜਾ ਅਲੈ ਅਭੈ ਅਭੈ ਭੂ ਅਜੂ ਅਨਾਸ ਅਕਾਸ ਅਗੰਜ ਭੰਜ ਲੱਖ ਭਖ ਅਕਾਲ ਦਿਆਲ ਅਲੀ ਕਪੇ ਕਰਾਮ ਕਾਮ ਗਾਹ ਟਾਹ ਨਾਥ ਪ੍ਰਮਾਥੇ ਅਜੋਨੀ ਅਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਕਰਮ ਭਰਮ ਗੰਜੇ ਲੇਖੇ ਭੁਜੰਗ ਪ੍ਰਿਆ ਛੰਦ ਨਮਸਤ ਪ੍ਰਣਾਮੇ ਸਮਸਤ ਪ੍ਰਣਾਸੇ ਅਗੰਜਲ ਅਨਾਮੇ ਸਮਸਤ ਨਿਵਾਸੇ ਨਿਰਕਾਮ ਵਿਭੂਤੇ ਸਮਸਤ ਸਰੂਪੇ ਕੋ ਕਰਮ ਪ੍ਰਣਾਸੀ ਸੋ ਧਰਮ ਵਿਭੂਤੇ ਸਦਾ ਸੱਚ ਦਾ ਆਨੰਦ ਸਤਨ ਪ੍ਰਣਾਸੀ ਕਰੀ ਮੁਲਕ ਰਿੰਦਾ ਸਮਸਤ ਨਿਵਾਸੀ ਅਜਾਇਬ ਬੂਤੇ ਗਜਾਇਬ ਗਨੀਮੇ ਹਰਿਅੰ ਕਰਿਅੰ ਕਰੀ ਮੁਲ ਰਹੀਮੇ ਚਤੁਰ ਚੱਕਰ ਕਰਤਾ ਚਤੁਰ ਚੱਕਰ ਵਰਤੇ ਚਤੁਰ ਚੱਕਰ ਭੁਗਤੇ ਸਯੰਭੰ ਸੁਭੰ ਸਰਬਦਾ ਸਰਬਯੁਕਤੇ ਦੁਕਾਲੰ ਪ੍ਰਣਾਸੀ ਦਯਾਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਦੇ ਭੂਤੇ ਦੁਕਾਲੰ ਪ੍ਰਣਾਸੀ ਦਯਾਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਦੇ ਭੂਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਂਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਪੈ ਪ੍ਰਸਾਦ ਸਭਈਏ ਸਭ ਸਦ ਸਮੂਹ ਸਿਧਾਨ ਕੇ ਦੇ ਪ੍ਰਿਵ ਘਰ ਜੋਗ

ਪਿਆਰੇ ਪਿਆਰਿਆ ਕਰ ਕਿਰਪਾ ਕਿਲ ਬਿਖ ਕੱਟੇ ਗਿਆਨ ਅੰਜਨ ਸਾਰਿਆ ਅੰਦਰੋਂ ਤਨਕਾ ਮੋਹ ਟੁੱਟਾ ਤਨਕਾ ਸ਼ਬਦ ਸੱਚਾ ਸਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦਪੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹ ਸੋਈ ਦਿਨ ਪਾਵੈ ਪਾਵੈ ਤਾਂ ਸੋ ਜਨ ਦੇਹ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੂਲੇ ਪ੍ਰਹ ਦਹਿ ਦਿਸ ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਜਨਾ ਭਾਣਾ ਭਾਵੇ ਕਹਿਣਾ ਨੂੰ ਜਿਸ ਦੇਹ ਪਿਆਰੇ ਸੋਈ ਜਨ ਪਾਵੇ ਆਵੋ ਹੋ ਸੰਤ ਪਿਆਰੇ ਅਕਥ ਕੀ ਕਰਾ ਕਹਾਣੀ ਅਕਥ ਕੀਰੀ ਕਿਤ ਦੁਆਰੈ ਪਾਈਐ ਤਨ ਮਨ ਧਨ ਸਭ ਸੋ ਗੁਰ ਕੋ ਹੁਕਮ ਮੰਨਿਆ ਪਾਈਐ ਹੁਕਮ ਮੰਨਿਓ ਗੁਰੂ ਕੇ ਰਾਗਾ ਵੋ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀ ਇਹ ਮਨ ਚੰਚਲਾ ਚਤਰਾਈ ਕਰਨ ਨ ਪਾਇਆ ਚਤਰਾਈ ਨ ਪਾਇਆ ਕਿਨਾਇ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਨਾ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਤਿਸੈ ਵਟਹੋ ਜਿਨ ਮੋਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤਰਾਈ ਕਰਨ ਨ ਪਾਇਆ ਏ ਮਨ ਪਿਆਰੇ ਆ ਤੂੰ ਸਦਾ ਸੱਚ ਸਮਾਲੇ ਇਹੋ ਕੁਟੰਬ ਤੂੰ ਜੇ ਦੇਖਦਾ ਚਲੈ ਨਾਹੀ ਤੇਰਾ ਨਾਲੇ ਸਾ ਤੇਰਾ ਚਲੈ ਨਾਹੀ ਤਿਸ ਨਾਲ ਕਿਉਂ ਚਿੱਤ ਲਾਈਐ ਐਸਾ ਕੰਮ ਲੈਣਾ ਕੀਚਾ ਏ ਜਿਤ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਹੁਣ ਤੂੰ ਹੋਵੈ ਤੇਰਾ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸਮਾਲੇ

ਸੱਚਾ ਮਨ ਵਸਾਇਆ ਜੀ ਜੰਤ ਸਭ ਤੋਂ ਪਾਈ ਇੱਕ ਵੇਖ ਪਰਸਨ ਆਇਆ ਲਾਭ ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸ ਨੂੰ ਆਪ ਉੱਠਾ ਤਨੇ ਅੰਮ੍ਰਿਤ ਗੁਰ ਤੇ ਪਾਇਆ ਭਗਤਾ ਕੀ ਚਾਲ ਰਾਲੀ ਚਾਲਣ ਰਾਲੀ ਭਗਤਾ ਹਕੇਰੀ ਵਿਖਨ ਮਾਰਗ ਚਲਣਾ ਲਾਭ ਲੋਭ ਅਹੰਕਾਰ ਤਾ ਸਤਨਾ ਬਹੁਤ ਨਾਹੀ ਬੋਲਣਾ ਖੰਨੇ ਹੋ ਤਿੱਖੀ ਵੱਲ ਹੋ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ ਜਿਉ ਤੂੰ ਚਲਾਹੇ ਤਿਵ ਚਲਾ ਸੁਆਮੀ ਹੋ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਹੇ ਤਿਵੈ ਚਲਹਿ ਜਿਨਾ ਮਾਰਗ ਪਾਵਹਿ ਕਹਿ ਨਾਨਕ ਕਰ ਕਿਰਪਾ ਜਿਨ ਨਾਮ ਲਾਹੇ ਸੇ ਹਰ ਹਰ ਸਦਾ ਸੇ ਹਰ ਹਰ ਸਦਾ ਧਿਆਵਹਿ ਜਿਸ ਨੂੰ ਕਥਾ ਸੁਣਾਹੇ ਆਪਣੀ ਸੇ ਗੁਰਦੁਆਰਾ ਸੁਖ ਪਾਵਹਿ ਕਹਿ ਨਾਨਕ ਸੱਚੇ ਸਾਹਿਬ ਜੋ ਭਾਵੈ ਤਿਵੈ ਚਲਾਵਹਿ ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹੋ ਤਿਨ ਕੈ ਮਨ ਮਸਿਆ ਜਿਨ ਧੋ ਲਿਖਿਆ ਆਇਆ ਇੱਕ ਫਿਰ ਹੈ ਕਨੇਰੇ ਇੱਕ ਰਹਿ ਗੱਲਾਂ ਗਲੀ ਕਿਨਨ ਪਾਇਆ ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਿਨਾਂ ਜਿਨੀ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕਟਾਮ ਸਹਿਤ ਪਵਿੱਤ ਸੰਗਤ ਸਭਾਈਆ ਕਹਿੰਦੇ ਪੁੱਤ ਸੁਣਦੇ ਪੁੱਤ ਸੇ ਪੁੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪੁੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਉ ਪਜਾਵਣ ਸਹਿਜਾ ਸਹਸਾ ਨ ਜਾਏ ਨ ਜਾਏ ਸਹਸਾ ਕਤ ਸੰਜਮ ਰਾਹੈ ਕਰਮ ਕਮਾਏ ਸਹਸਾ ਜਿਉ ਮਿਲੀ ਹੈ ਕਤ ਸੰਜਮ ਧੋਤਾ ਜਾਏ ਮਨ ਧੋਵੋ ਹੋ ਸ਼ਬਦ ਲਾਗੋ ਹਰਿ ਸੋ ਰਾਹਾ ਹੋ ਚਿਤ ਲਾਈ ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜਾਏ ਸਹਸਾ ਉਪਜਾਏ ਜੀ ਹੋ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀ ਹੋ ਤਾਂ ਮੈਲੇ ਤਿੰਨ ਜਨਮ ਜੂਆ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਵਰਨ ਮਨੋਂ ਵਿਸਾਰਿਆ ਵੇਦਾ ਮੈਂ ਨਾਮ ਉੱਤਮ ਸੋ ਸੁਣਹਿ ਨਾਹੀਂ ਫਿਰਾਂ ਜੋ ਬੇਤਾ ਲਿਆ ਕਹਿ ਨਾਨਕ ਜਿਨ ਸਤ ਜਿਆ ਕੂੜੇ ਲਾਗੇ ਤਿੰਨ ਜਨਮ ਜੂ ਵੈ ਹਾਰਿਆ ਜੀ ਹੋ ਨਿਰਮਲ ਬਾਹਰੋ ਨਿਰਮਲ ਬਾਹਰੋ ਤਾਂ ਨਿਰਮਲ ਜੀ ਹੋ ਨਿਰਮਲ ਸਤਿਗੁਰ ਤੇ ਕਰਣੀ ਕਮਾਣੀ ਕੂੜ ਕੀ ਸੋਏ ਪਹੁੰਚਾ ਨਾਹੀਂ ਮਨਸਾ ਸਤ ਸਮਾਣੀ ਜਨਮਲ ਤੰਜਨ ਖਟਿਆ ਭਲੇ ਸੇ ਬਣ ਜਾ ਰਹੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰਨਾਲੇ ਜੇ ਕੁਸੇ ਕੁਰੂ ਸੇਤੀ ਸਰਮੁਖ ਹੋਵੇ ਹੋਵੇ ਤਾਂ ਸਰਮੁਖ ਸੇ ਕੋਈ ਜੀਉ ਰਹਿ ਗੁਰਨਾਲੇ ਗੁਰ ਕੇ ਚਰਨ ਹਿਰਦੈ ਧਿਆਇ ਅੰਤਰ ਆਤਮਾ ਸੰਭਾਲੇ ਆਪ ਛੱਡ ਸਦਾ ਰਹਿ ਪਰਣੈ ਗੁਰ ਬਿਨੇ ਅਬ ਨ ਜਾਣੈ ਕੋਈ ਕਹਿ ਨਾਨਕ ਸੁਣ ਹੋ ਸੰਤੋਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇਵੇ ਮੁਖ ਵੈ ਮਿਣਸਾ ਗੁਰਮੁਖ ਨ ਪਾਵੈ ਪਾਵੈ ਮੁਕਤ ਨ ਹੁਰਥੈ ਕੋਈ ਪੁੱਛੋ ਬਬੇ ਕੀ ਅਜਾਏ ਅਨੇਕ ਦੂਨੀ ਭਰਮਾ ਵੈ ਮਿਣਸਾ ਗੁਰਮੁਖ ਨ ਪਾਏ ਫਿਰ ਮੁਕਤ ਪਾਇ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਵਿਣ ਸਤਿਗੁਰੂ ਮੁਕਤ ਨ ਪਾਏ ਆਵ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰ ਕੇਰੀ ਬਾਣੀ ਆ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੈ ਹਿਰਦੈ ਤਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰਮ ਜਪਿਓ ਸਾਰਨ ਪਾਣੀ ਕਹਿ ਨਾਨਕ ਸਦਾ ਗਵ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰ ਬੱਜ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰ ਹਰ ਸਨਾਮ ਕਹਿ ਕਛੂ ਨਾ ਜਾਣੀ ਚਿਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪੈਰ ਬਾਣੀ ਕਹਿ ਨਾਨਕ ਸਤਿਗੁਰ ਬੱਜ ਹੋਰ ਕੱਚੀ ਬਾਣੀ

ਹੋ ਅਸਮਾਉ ਸਭ ਦਿਸੇ ਤੀ ਮਨ ਮੈਂ ਸੱਚਾ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇ ਬੁਝਾਈ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾ ਸਭ ਸਖਤ ਆਪ ਉਪਾਇ ਕਹਿ ਕਰਤਾਉ ਆਪੇ ਹੁਕਮਰਤਾਏ ਹੁਕਮਰਤਾਏ ਆਪਖ ਗੁਰਮੁਖ ਸਹਿ ਬੁਝਾਈ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਏਕ ਸਸਿਓ ਲਿਵਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰਦੇ ਤਤਾ ਸਾਰਣ ਜਾਣੀ ਤਤਾ ਸਾਰਣ ਜਾਣੀ ਗੁਰੂ ਬਾਜੋ ਤਤਾ ਸਾਰਣ ਜਾਣੀ ਇਹ ਗੁਣੀ ਸੰਸਾਰ ਭਵ ਸੱਤਾ ਸੁਤਿਆਰਾਇਣ ਮਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋਤਾ।

ਉਸ ਨੂੰ ਕਿਹ ਪੁਹ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਦਸ ਮਲੀਐ ਕਹਿ ਨਾਨਕੇ ਮੁੜ ਦਾਤਾ ਸੋ ਕਿਉਂ ਮਰਮ ਸਾਰੀ ਹੈ ਜੈਸੀ ਅਗਨ ਉਦਰ ਮੈਂ ਹੈ ਤੈਸੀ ਬਾਹ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਕੇ ਰਚਾਇਆ ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਰਾ ਪਾਇਆ ਨਿਮਛੁੜਕੀ ਲਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰਾਇ ਮਹੁ ਪੂਜਾ ਪਹੁ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਗਲਾ ਗਈ ਤਿਨ ਵਿੱਚੇ ਮਾਇਆ ਪਾਇਆ ਹਰ ਆਪ ਮੁਲਕ ਹੈ ਮੁਲ ਨਾ ਪਾਇਆ ਜਾਏ ਮੁਲ ਨਾ ਪਾਇਆ ਜਾਇ ਕਿਸੈ ਬਿਟੋ ਰਹਿ ਲੋਕ ਮਿਲ ਲਾਏ ਐਸਾ ਸਤਿਗੁਰੁ ਜੀ ਮਿਲਾਏ ਤਿਸ ਨੂੰ ਸਿਰ ਸੰਪਿਆ ਵਿੱਚੋਂ ਆਪ ਜਾਏ ਜਿਸ ਦਾ ਜੀਉ ਤਿਸ ਮਿਲ ਰਹਿ ਹਰ ਵਸੈ ਮਨ ਆਏ ਹਰ ਆਪ ਮੁਲਕ ਹੈ ਭਗਤ

ਸਤਿਗੁਰ ਤੇਰਾ ਚੋਣੀ ਹਰ ਹਰ ਨਿਤ ਜਪਿਓ ਜੀਹੋ ਲਾਹ ਖੱਟੇ ਹੋ ਦਿਹਾੜੀ ਇਹ ਧਨ ਤਨ ਮਿਲਿਆ ਉਜਨ ਹਰਿ ਆਪੇ ਭਾਣਾ ਕਹਿ ਨਾਨਕ ਹਰਿ ਰਾਸ ਮੇਰੀ ਮਰਹੂਆ ਬਣ ਜਾਣਾ ਏ ਰਸਨਾ ਤੂੰ ਅਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਤੈ ਜਚਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਾਹਣ ਤ੍ਰਿਸ਼ਨਾ ਨਾ ਗਏ ਆਏ ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸਿਆਏ ਕਹਿ ਨਾਨਕ ਹੋਰ ਅਨ ਰਸ ਸਭ ਵਿਸਰੇ ਜਾ ਹਰ ਵਸੈ ਮਨ ਆਏ ਏ ਸਰੀਰ ਮੇਰਿਆ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮਹਿ ਆਇਆ

ਐ ਕਿਆ ਤੁਧ ਕਰਮਕ ਮਾਇਆ ਕਿ ਕਰਮਕ ਮਾਇਆ ਤੁਧ ਸਰੀ ਰਾਜਾ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਤਨ ਰਤਿਆ ਸੋ ਹਰ ਮਨ ਮਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਸਰੀਰ ਪੁਰਵਾਨ ਹੋਵਾ ਜਿਨ ਸਤ ਗੁਰ ਸਿਉ ਚਿਤ ਲਾਇਆ ਹੇ ਨੇਤਰ ਹੋ ਮੇਰੇ ਹੋ ਹਰ ਤੂੰ ਮੈਂ ਜੋ ਧਰੀ ਹਰ ਬਿਨ ਅਵਣ ਦੇਖੋ ਕੋਈ ਹਰ ਬਿਨ ਅਵਣ ਦੇਖੋ ਕੋਈ ਨਦਰੀ ਹਰ ਨਿਹਾਲੇ ਆਏ ਹੋ ਵੀ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਣ ਕੋਈ ਕਹਿ ਨਾਨਕ ਇਹ ਨੇਤਰ ਅੰਸੇ ਸਤਿਗੁਰ ਮਿਲਿਆ ਇਹਦੇ ਨਿਰਸ਼ਟ ਹੋਈ ਇਹ ਸ੍ਰਵਣ ਹੋ

ਹਰਿ ਯਹੋਵਾ ਰਸਨ ਰਸ ਸਮਣੀ ਸਚ ਲਖ ਵਡਣੀ ਤਾਂ ਕਿ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਚੈ ਸੁਨ ਨੈ ਨੂੰ ਪਠਾਏ ਹਰ ਜੀਉ ਗੁਫਾ ਅੰਦਰ ਰੱਖੈ ਵਾਜਾ ਪਾਵਣ ਵਜਾਇਆ ਵਜਾਇਆ ਵਾਜਾ ਪਾਵਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰ ਲੈ ਭਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ

ਇਹ ਸਾਚਾ ਸੋਹਿਲਾ ਸਾਚਾ ਕਰ ਗਾਵੋ ਗਾਵੋ ਤਾਂ ਸੋਹਿਲਾ ਘਰ ਸਾਚਾ ਹੈ ਜਿੱਥੇ ਸਦਾ ਸਤਿਆਵੇ ਸੱਚੋ ਧਿਆਵਹਿ ਜਤ ਭਾਵਹਿ ਗੁਰਮੁਖ ਜਿਨਾ ਬੁਝਾਵੇ ਇਹ ਸੱਚ ਸਭਨਾ ਕਾ ਕਸਮ ਹੈ ਜਿਸ ਬਖਸੇ ਸੋ ਜਨ ਪਾਵੇ ਕਹਿ ਨਾਨਕ ਸੱਚ ਸੋਹਿਲਾ ਸੱਚਾ ਘਰ ਗਾਵੇ ਆਨੰਦ ਸੁਨੋ ਅਣਭਾਗੀ ਅਹੋ ਸਗਲ ਮਨੋਹਰਤ ਪੂਰੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਹਿ ਵਿੱਚ ਭਵਨ ਵੈਸਦਵਾ ਪਹਿ ਵਿੱਚ ਲੈ ਲਖ ਦਰੀਆ ਪਹਿ ਵਿੱਚ ਅਗਨ ਕੱਢਾ ਬੇਗਾਰ ਪਹਿ ਵਿੱਚ ਧਰਤੀ ਦੱਬੀ ਭਾਰ ਪਹਿ ਵਿੱਚ ਇੰਦ ਫਿਰਿਆ ਸਿਰ ਪਹਾੜ ਪਹਿ ਵਿੱਚ ਰਾਜਾ ਤਰਨ ਦਵਾਰ ਪਹਿ ਵਿੱਚ ਸੂਰਜ ਪਹਿ ਵਿੱਚ ਚੰਦ ਕੋਹ ਕਰੋੜੀ ਚਲਤਨਾਂਤ ਪਹਿ ਵਿੱਚ ਸਦਬਾ ਸੁਰਨਾਥ ਪਹਿ ਵਿੱਚ ਅਡਾਨੇ ਆਕਾਸ਼ ਪਹਿ ਵਿੱਚ ਜੋਧ ਮਹਾਬਲ ਸੂਰ ਪਹਿ ਵਿੱਚ

ਜ ਜੇੜਜ ਉਤਬੁਜਾਂ ਖਾਣੀ ਸੇਤ ਜਾਂ ਸੁਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ ਨਾਨਕ ਜਨਤੇ ਉਪਾਇ ਕੈ ਸਮਾਂ ਲੈ ਸਭਨਾ ਜਿਨ ਕਰਤਾ ਕਰਨਾ ਕੀ ਹੈ ਚਿੰਤਾ ਭੇ ਕਰਨੀਤਾ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਤਿਸ ਜਵਾਰੀ ਸਵਸਥ ਤਿਸ ਤਿਸ

ਹੁਕਮਾ ਹਲਾ ਪਹਿਲਾ ਦੁਖਦਾਰ ਸੁਖ ਰੋਗ ਪਾਇਆ ਜਾਂ ਸੁਖਤਾਮ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਾ ਹੀ ਜਹਾਂ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤਰਾਂ ਤਰਾਂ ਜਾਏ ਲਖਿਆ ਰਹਾਉ ਜਾਤ ਮੈਂ ਜੋਤ ਜੋਤ ਮੈਂ ਜਾਤ ਅਕਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੇ

ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨਾ ਪ੍ਰਤੱਖ ਗੁਰੂ ਨਿਸਤਾਰੇ ਗੁਰਬਾਣੀ ਕਹੈ ਸੇਵਕ ਜਨ ਮਾਨਾ ਪ੍ਰਤੱਖ ਗੁਰੂ ਨਿਸਤਾਰੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ, ਕੋਟ ਬ੍ਰਹਿਮੰਡਾਂ ਦੇ ਮਾਲਕ ਗੁਰੂ ਗਰੀਬ ਨਿਵਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਸੁਭਾਏ ਮਾਨ ਹੋ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਅੰਮ੍ਰਿਤ ਬਾਣੀ ਸ੍ਰੀ ਆਸਾ ਜੀ ਕੀ ਵਾਰ ਹੋਰ ਸ਼ਬਦਾਂ ਦਾ ਰਸ ਪਿੰਨਾ ਸ਼ਬਦ ਕੀਰਤਨ ਸਤਿਕਾਰਯੋਗ ਰਾਗੀ ਜੱਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਮੋਲਕ ਮਨੁੱਖ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਹਾਂ। ਕੁਰਬਾਨ ਜਾਈ ਉਸ ਵੇਲਾ ਸੁਹਾਵੀ ਜਿੱਤ ਤੁਮਰਾ ਦੁਆਰਾ ਆਇਆ ਦੇ ਮਾਂ ਵਾਕ ਅਨੁਸਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਵਾਜ਼ੇ 'ਤੇ ਆਉਣ ਨਾਲ ਹੀ ਗੁਰੂ ਕੀ ਹਜ਼ੂਰੀ ਵਿੱਚ ਸਤਸੰਗਤ ਵਿੱਚ ਸਤਿਗੁਰਾਂ ਦੀ ਗੋਦ ਵਿੱਚ ਬੈਠਣ ਨਾਲ ਹੀ ਪਤਾ ਲੱਗਦਾ ਮਾਨਸ ਜਨਮ ਕੀ ਹੈ, ਇਹਦਾ ਪ੍ਰਯੋਜਨ ਕੀ ਹੈ, ਕਰਨਾ ਕੀ ਹੈ ਅਤੇ ਜੋ ਛੱਡਣਾ ਤਿਆਗਣਾ ਉਹ ਕੀ ਹੈ, ਆਪਣਾ ਮੂਲ ਕੀ ਹੈ, ਮੂਲ ਨੂੰ ਪਛਾਣਨਾ ਹੈ। ਮਾਨੁੱਖ ਜਨਮ ਕਿੰਨਾ ਮੋਲਕ ਹੈ ਇਹ ਪਤਾ ਲੱਗਦਾ, ਆਪਣੇ ਆਪ ਦੀ ਸੋਝੀ ਹੁੰਦੀ ਹੈ। ਸੰਸਾਰ ਵਿੱਚ ਰਹਿੰਦਾ ਹੋਇਆ ਬੰਦਾ ਸੰਸਾਰ ਦੀ ਨੌਲੇਜ ਲੈਂਦਾ ਹੈ, ਸੰਸਾਰ ਦਾ ਗਿਆਨ ਮਿਲਦਾ ਹੈ, ਦੁਨੀਆ ਦਾ ਮਾਇਆ ਦਾ ਗਿਆਨ ਮਿਲਦਾ ਹੈ, ਮਾਇਆ ਕਿਵੇਂ ਵੱਧ ਕਮਾਉਣੀ ਹੈ, ਬੰਦੇ ਦੀ ਤ੍ਰਿਸ਼ਨਾ ਜਿਹੜੀ ਉਹ ਵੱਧਦੀ ਹੈ, ਇਹੀ ਗਿਆਨ ਹੈ। ਸਤਿਗੁਰੂ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਆਤਮਿਕ ਧਨ ਕੀ ਹੈ, ਆਪਣੇ ਆਪ ਦੀ ਤੂੰ ਖੋਜ ਕਰਨੀ, ਤੇਰਾ ਪ੍ਰਯੋਜਨ ਕੀ ਹੈ, ਮਾਨਸ ਜਨਮ ਕੀ ਹੈ, ਇਹਦਾ ਲਾਭ ਅਸਲ ਕੀ ਹੈ, ਇਹ ਸੱਚੇ ਪਾਤਸ਼ਾਹ ਗਿਆਨ ਦੀ ਡਾਇਰੈਕਸ਼ਨ ਦੇ ਕੇ ਵਾਹਿਗੁਰੂ ਦੇ ਨਾਮ ਦਾ ਖਜ਼ਾਨਾ ਬਖਸ਼ਦੇ ਨੇ। ਜਿਸ ਖਜ਼ਾਨੇ ਰਾਹੀਂ ਆਪਣੇ ਆਤਮਾ ਦਾ ਆਪਣੇ ਨਿਜਾਨੰਦ ਦਾ ਵੀ ਗਿਆਨ ਹੋ ਜਾਂਦਾ, ਪ੍ਰਾਪਤੀ ਹੋ ਜਾਂਦੀ ਹੈ, ਜੀਤੋ ਦੁਨੀਆ ਦੇ ਅਮੀਰ ਲੋਕ ਵਾਂਝੇ ਰਹਿੰਦੇ ਨੇ, ਧਨ ਵਿੱਚ ਲੱਗੀ ਹੋਈ ਦੁਨੀਆ ਖਾਲੀ ਰਹਿ ਜਾਂਦੀ, ਪਛਤਾ ਕੇ ਜਾਂਦੇ ਨੇ ਦੁਨੀਆ, ਇਹ ਧਰਤੀ ਤੋਂ ਜਾਣ ਲੱਗਿਆਂ ਪਛਤਾਵਾ ਹੁੰਦਾ ਹੈ। ਜਿਹਦੇ ਕੋਲ ਗੁਰੂ ਦਾ ਗਿਆਨ ਨਾਮ ਦਾ ਧਨ ਆ ਜਾਂਦਾ ਹੈ, ਉਹਦੀਆਂ ਸੰਸਾਰਕ ਲੋੜਾਂ ਵੀ ਪੂਰੀਆਂ ਹੋ ਜਾਂਦੀਆਂ ਨੇ, ਸਤਿਗੁਰੂ ਕਿਰਪਾ ਕਰ ਦਿੰਦੇ ਨੇ, ਘਰ ਬਾਰ ਉਹਦੇ ਕੋਲ ਵੀ ਹੁੰਦਾ, ਇਹ ਨਹੀਂ ਵੀ ਨਹੀਂ ਹੁੰਦਾ, ਗੁਰਮੁਖਾਂ ਕੋਲ ਸੋਹਣੇ ਘਰ ਬਾਰ ਨੇ, ਸਭ ਕੁਝ ਮਹਾਰਾਜ ਬਖਸ਼, ਬਰਕਤਾਂ ਪੈਂਦੀਆਂ ਨੇ ਨਾਮ ਜਪਣ ਕਰਕੇ। ਸੱਚੇ ਪਾਤਸ਼ਾਹ ਗਰੀਬ ਨਿਵਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਲੜੀਵਾਰ ਪਾਵਨ ਉਪਦੇਸ਼ 895 ਅੰਗ ਤੋਂ ਬਖਸ਼ਿਸ਼ ਕਰ ਰਹੇ ਨੇ। ਇਹ ਦੇਹੀ ਬੜੀ ਦੁਰਲੱਭ ਹੈ, ਜਿਵੇਂ ਸਮਝਾ ਰਹੇ ਨੇ ਰਾਮ ਕਲੀ ਮਹੱਲਾ ਪੰਜਵਾ ਆਪ ਜੀ ਦਾ 3ਵਾਂ ਸ਼ਬਦ ਆ। ਦੁਰਲੱਭ ਦੇਹ ਸਵਾਰ
ਹੈ ਮਨੁੱਖ ਜਿਹੜੀ ਤੈਨੂੰ ਮਿਲੀ ਹੈ ਦੁਰਲੱਭ ਦੇਹ ਹੀ ਹੈ। ਪਹਿਲੀ ਗੱਲ ਤੇ ਦੇਹ ਹੈ, ਵਾਹਿਗੁਰੂ ਸੱਚੇ ਪਾਤਸ਼ਾਹ ਨੇ ਦਿੱਤੀ ਹੈ ਇਹ ਦੇਹ ਹੀ ਹੈ ਸਰੀਰ। ਸੱਚੇ ਪਾਤਸ਼ਾਹ ਨੇ ਦਿੱਤੀ ਦੁਰਲੱਭ ਆ, ਦੂਜੀ ਵਾਰ ਲੱਭਣੀ ਕਠਿਨ ਹੋਵੇ ਜਿਹੜੀ, ਦੋ ਤੋਂ ਭਾਵ ਕਠਿਨ ਔਖੀ ਲੱਭ ਲੱਭਣੀ ਸੌਖੀ ਨਹੀਂ ਮਿਲਦੀ ਹੈ। ਅਨੰਤ ਜਨਮਾਂ ਤੋਂ ਬਾਅਦ ਮਿਲੀ, ਅਨੰਤ ਗਿਣਤੀ ਤੋਂ ਰਹਿ ਬੇਅੰਤ ਅਨੰਤ ਜਨਮਾਂ 83,99,999 ਜੂਨੀਆਂ ਭੋਗਣ ਤੋਂ ਬਾਅਦ, ਇੰਨੀਆਂ ਕਿਸਮਾਂ ਦੀਆਂ ਜੂਨੀਆਂ ਜੀਵ ਬਣਨ ਤੋਂ ਬਾਅਦ ਸਮੁੰਦਰਾਂ ਵਿੱਚ, ਧਰਤੀ 'ਤੇ, ਪਾਤਾਲ ਵਿੱਚ, ਆਕਾਸ਼ ਵਿੱਚ ਉੱਡਣ ਤੋਂ ਬਾਅਦ ਸਾਰੇ ਥਾਵਾਂ 'ਤੇ ਜੂਨੀਆਂ ਧਾਰਨ ਕੀਤੀਆਂ, ਫਿਰ ਇਹ ਅਨੰਤ ਜਨਮਾਂ ਤੋਂ ਬਾਅਦ ਮਿਲੀ ਹੈ। ਬੜੀ ਦੁਰਲੱਭ ਹੈ, ਦੁਰਲੱਭ ਵੀ ਕਿਹਾ, ਦੁਰਕਠਨ ਔਖੀ ਹੈ ਦੂਜੀ ਵਾਰ ਲੱਭਣੀ, ਜੋ ਦੂਜੀ ਵਾਰ ਲੱਭਣੀ ਔਖੀ ਹੋਵੇ ਦੁਰਲੱਭ, ਫਿਰ ਨਾ ਮਿਲੇ ਜਿਹੜੀ ਛੇਤੀ ਕੀਤੀ। ਬਹੁਤ ਲੰਬੇ ਕਾਲ ਚੱਕਰ ਤੋਂ ਬਾਅਦ, 84,00,000 ਜੂਨੀਆਂ ਭੋਗਣ ਤੋਂ ਬਾਅਦ ਪ੍ਰਾਪਤ ਹੋਈ ਹੈ, ਹੋਵੇ ਜੋ ਉਹੀ ਦੁਰਲੱਭ ਹੈ, ਦੁਰਲੱਭ ਹੈ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਫੁਰਮਾਨ ਕਰਦੇ ਨੇ, ਬਹੁਤ ਫਿਰਤ ਫਿਰਤ ਬਹੁਤੇ ਯੁੱਗ ਹਾਰਿਓ। ਫਿਰਦਿਆਂ ਫਿਰਦਿਆਂ ਇਸ ਤੋਂ ਪਹਿਲਾਂ ਇਹ ਮਾਨਸ ਜਨਮ ਮਨੁੱਖ ਇਹ ਜੀਵ ਆਤਮ ਫਿਰਤ ਫਿਰਤ ਬਹੁਤੇ ਯੁੱਗ ਹਾਰਿਓ, ਮਾਨਸ ਦੇਹ ਲਹੀ ਬਹੁਤੇ ਯੁੱਗ ਹਾਰਿਓ, ਬਹੁਤ ਯੁੱਗ ਹਾਰ ਗਿਆ, ਯੁੱਗਾਂ ਦੀ ਵੀ ਉਮਰ ਹੈ। ਤਰੇਤੇ ਦੀ 3 ਗੁਣਾ ਵੱਧ ਸੀ ਇਹ ਤੋਂ, ਸਤਯੁਗ ਦੀ ਉਸ ਤੋਂ ਵੱਡੀ, ਤਰੇਤੇ ਦੀ ਉਸ ਤੋਂ ਘੱਟ, ਦੁਆਪਰ ਦੀ ਉਸ ਤੋਂ ਘੱਟ, ਕਲਯੁਗ ਦੀ ਫਿਰ ਉਸ ਤੋਂ ਘੱਟ, ਅੱਧੀ ਅੱਧੀ ਰਹਿ ਜਾਂਦੀ। ਯੁੱਗਾਂ ਦੀ ਵੀ ਉਮਰ ਹੈ, ਚੌਂ ਯੁੱਗਾਂ ਦੀ ਇੱਕ ਚੌਂਕੜੀ ਹੈ। ਸੋ ਇਸ ਤਰੀਕੇ ਨਾਲ 48,00,000 ਵਰਿਆਂ ਦੀ, 48,00,000 ਵਰਿਆਂ ਦੀ ਉਮਰ ਇਹਨਾਂ ਦੀ ਬਣਦੀ ਹੈ, ਚੌਂ ਯੁੱਗਾਂ ਦੀ, ਕੁਝ ਉੱਤੇ ਨੇ। ਇਹ ਇੱਕ ਚੌਂਕੜੀ ਮੰਨੀ ਗਈ ਹੈ। 84,00,000 ਦੁਨੀਆਂ ਦੀ ਉਮਰ ਹੈ, ਕਈ ਜੀਵਾਂ ਦੀ ਬੜੀ ਲੰਮੀ ਉਮਰ ਹੈ, ਸੱਪਾਂ ਦੀ ਵੀ ਉਮਰ ਬੜੀ ਲੰਬੀ ਹੁੰਦੀ ਹੈ। ਸਰਪ ਜੈਸੇ ਅਰਜਾਰੀ ਕਿਹਾ ਮਹਾਰਾਜ, ਬਹੁਤ ਯੁੱਗ ਲੰਘ ਜਾਂਦੇ ਨੇ, ਕਈ ਚੌਂਕੜੀਆਂ ਲੰਘ ਜਾਂਦੀਆਂ, ਕਈ ਚੌਂਕੜੀਆਂ ਯੁੱਗਾਂ ਦੀਆਂ। 84,00,000 ਦੁਨੀਆਂ ਦੀ ਉਮਰ ਜਿਹੜੀ ਵੱਖੋ ਵੱਖਰੀ, ਕਈਆਂ ਇਹ ਵੀ ਕਿਹਾ ਵੀ 2,00,000,000,000 ਲੱਗਦਾ, 2,00,000,000,000, 200 ਕਰੋੜ ਸਾਲ, ਕਿੰਨੀ ਲੰਬੀ ਹੋ ਗਈ, ਕਿੰਨੇ ਯੁੱਗ ਲੰਘੇ, ਬਹੁਤੇ ਯੁੱਗ ਹਾਰਿਓ। ਮਹਾਰਾਜ ਨੇ ਗਿਣਤੀ ਨਹੀਂ ਦਿੱਤੀ, ਉਂਝ ਕਹਿ ਦਿੱਤਾ ਹੈ ਬਹੁਤੇ ਯੁੱਗ ਹਾਰੇ, ਫਿਰਤ ਫਿਰਤ ਬਹੁਤੇ ਯੁੱਗ ਹਾਰਿਓ, ਮਾਨਸ ਦੇਹ ਲਹੀ, ਫਿਰ ਜਾ ਕੇ ਮਾਨਸ ਦੇਹੀ ਪ੍ਰਾਪਤ ਹੋਈ ਹੈ। ਨਾਨਕ ਕਹਿਤ ਮਿਲਣ ਕੀ ਬਰੀਆ, ਸਿਮਰਤ ਕਹਾ ਨਹੀਂ। ਕਿਉਂ ਨਹੀਂ ਵਾਹਿਗੁਰੂ ਨੂੰ ਯਾਦ ਕਰਦਾ, ਕਿਉਂ ਨਹੀਂ ਉਹਦਾ ਆਰਾਧਨ ਕਰਦਾ, ਕਿਉਂ ਨਹੀਂ ਆਪਣੇ ਮੂਲ ਨਾਲ ਜੁੜਦਾ, ਕਿਉਂ ਨਹੀਂ ਹੁਣ ਸਿਮਰਦਾ ਇਹਨੂੰ ਪਾ ਕੇ? ਬਹੁਤ ਵੱਡੀ ਗਲਤੀ, ਬਹੁਤ ਵੱਡਾ ਭੁਲੇਖਾ ਹੈ ਨਾ ਸਿਮਰਨਾ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸਰਨਾਏ, ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਸੁਖਮਨੀ ਸਾਹਿਬ ਵਿੱਚ ਆਪ ਜੀ ਨੇ ਕਿਹਾ ਬਹੁਤ ਫਿਰਦੇ ਫਿਰਦੇ ਆਏ, ਬਹੁਤ ਇਸ ਤੋਂ ਪਹਿਲਾਂ, ਇਸ ਕਰਕੇ ਦੁਰਲੱਭ ਹੈ ਬੜੀ।
भगत रविदास साहब जी फरमान करते हैं दुलभ जन्म पुन फल पायो। बहुत कोई चंगे कर्मा पुन्ना दा फल जिदे करके मानस देह मिली है, दुलभ जन्म प्राप्त होया, दुलभ जन्म पुन फल पायो। बिरथा जात विवेक, पर हुण बिरथा जा रहा है, व्यर्थ जा रहा है, बिना विवेक अपने ज्ञान तो निजानंद तो बिना ये भी अपने मूल नाल नहीं जुड़िया पहचानिया। बाकी तो अचेत दुनिया ने, बहुतियां परतंत्र ने, दूजे दे अधीन ने, अचेत ने। यही तो जागदे दिमाग वाला सुचेत मनुख मनिया है। 84 लाख दुनिया का श्रोमणी है, बहुत तेज है, बहुत सुचेत है, जागदे दिमाग वाला, रोशन दिमाग, की करना की नहीं करना, किदे विच मैनू फायदा किदे च नहीं फायदा, किदे च दुख है की च सुख, टाला करदा बचाउंदा अपने आप। महाराज सच्चे पातशाह जी बख्शिश करदे ने।

ਕਰਮ ਭੋਗਣ ਵਾਸਤੇ ਲੇਖਾ ਜੋਖਾ ਮਿਟਾਉਣਾ ਪਵੇਗਾ। ਜੂਨੀਆਂ ਵਿੱਚ ਆ ਕੇ ਹੋਰ ਜੂਨੀਆਂ ਦੇ ਜਨਮ ਮਿਲ ਜਾਣਗੇ, ਇਹ ਨਹੀਂ ਮਿਲੇਗਾ, ਬੜਾ ਔਖਾ। ਹੋਏ ਨਾ ਵਾਰ ਵਾਰ, ਨਹੀਂ ਵਾਰ ਵਾਰ ਮਿਲੇਗਾ। ਫਿਰ ਤੇ ਆਵਾਗਾਉਣ ਖੂਹ ਦੀਆਂ ਟਿੰਡਾਂ ਵਾਂਗ ਜੰਮਣ ਮਰਨ ਵਿੱਚ ਪੈ ਜਾਵੇ, ਕਾਲ ਚੱਕਰ ਪੈ ਜਾਵੇ। ਜੰਮੈ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਾਇਆ ਦੇਸ਼ ਲੰਮੈ। ਸੰਸਾਰ ਲੰਮਾ ਦੇਸ਼, ਇਹਦੇ ਵਿੱਚ ਬਹੁਤ ਵੱਡੀ ਸਜ਼ਾ ਮਿਲੇਗੀ। ਆਵਾਗਾਉਣ ਦੇ ਵਿੱਚ ਪੈ ਕੇ ਜੰਮ ਪਿਆ ਮਰ ਪਿਆ, ਜੰਮ ਪਿਆ ਮਰ ਪਿਆ, ਇਹ ਸਿਲਸਿਲਾ ਚੱਲ ਪਵੇਗਾ। ਖੂਹ ਦੀਆਂ ਟਿੰਡਾਂ ਵਾਂਗ ਖਾਲੀ ਹੋ ਥੱਲੇ ਜਾਈ ਜਾਂਦੇ, ਭਰ ਭਰ ਕੇ ਉੱਪਰ ਨੂੰ ਆਉਂਦੀਆਂ ਨੇ। ਵਾਸ਼ਨਾ ਦੇ ਅਧੀਨ ਹੀ ਤੁਰਿਆ ਫਿਰੇਗਾ। ਦੁਲੱਭ ਦੇਹ ਸਵਾਰ, ਤਾਂ ਹੀ ਕਹਿ ਰਹੇ ਨੇ ਸੱਚੇ ਪਾਤਸ਼ਾਹ ਜੀ, ਦੂਜੀ ਵਾਰ ਲੱਭਣੀ ਜੋ ਕਠਿਨ ਹੈ, ਬਹੁਤ ਅਮੋਲਕ ਹੈ। ਸਾਧੋ ਮਾਨਸ ਜਨਮ ਅਮੋਲਕ ਪਾਇਓ, ਬਿਰਥਾ ਕਾਹੇ ਗਵਾਵੋ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਬੜਾ ਮੋਲਕ ਜਨਮ ਹੈ, ਬਿਰਥਾ ਕਾਹਦੇ ਵਾਸਤੇ ਗਵਾਰੇ। ਦੁਲੱਭ ਦੇਹ ਸਵਾਰ, ਇਹ ਦੇਹੀ ਜਿਹੜੀ ਬੜੀ ਕਠਿਨ ਹੈ ਲੱਭਣੀ, ਨੂੰ ਸਵਾਰ ਲੈ ਸੱਚੇ ਪਾਤਸ਼ਾਹ ਦੇ ਨਾਮ ਨਾਲ ਜੁੜ ਕੇ, ਗੁਰੂ ਦੇ ਨਾਲ ਜੁੜ ਕੇ, ਗੁਰੂ ਦੇ ਸਨਮੁਖ ਹੋ ਕੇ, ਗੁਰੂ ਦੇ ਕੋਲੋਂ ਨਾਮ ਦੀ ਦਾਤ ਪ੍ਰਾਪਤ ਕਰਕੇ, ਗੁਰੂ ਦੀ ਰਹਿਤ ਮਰਿਆਦਾ ਵਿੱਚ ਇਹ ਦੇਹੀ ਨੂੰ ਕਵਰ ਕਰਕੇ ਧਾਰਨ ਕਰ ਲੈ ਪੰਜ ਕਕਾਰ। ਗੁਰੂ ਦੀ ਯੂਨੀਫਾਰਮ ਜੋ ਸੱਚੇ ਪਾਤਸ਼ਾਹ ਨੇ ਬਖਸ਼ੀ ਹੈ, ਸੁਚੇਤ ਹੋ ਜਾ। ਤਿਆਗ ਦੇ ਬੱਜਰ ਕੁਰੈਤਾਂ ਦੇਹੀ ਰਾਹੀਂ, ਤਿਆਗ ਦੇ ਆਪਣੀ ਮਨ ਮਤ ਮਨ ਦੇ ਵਿੱਚ ਗੁਰੂ ਦੀ ਮਤ ਨੂੰ ਗ੍ਰਹਿਣ ਕਰ ਲੈ, ਸਵਾਰ ਲੈ ਗੁਰੂ ਦੇ ਸਨਮੁਖ ਆ ਜਾ। ਨਿਤਨੇਮ ਕਮਾ ਲੈ, ਮੂਲ ਮੰਤਰ ਦਾ ਅਭਿਆਸ ਕਰ ਲੈ, ਵਾਹਿਗੁਰੂ ਗੁਰਮੰਤਰ ਜਪ ਲੈ, ਸੇਵਾ ਕਰ ਲੈ ਗੁਰੂ ਦੇ ਦਰ 'ਤੇ ਆ ਕੇ, ਨਿਸ਼ਕਾਮ ਹੋ ਕੇ ਸੇਵਾ ਕਰ ਲੈ, ਤਾਂ ਹੀ ਦੇਹੀ ਸਫਲੀ ਹੁੰਦੀ। ਸੇਵਾ ਕਰਨ ਨਾਲ ਇਹ ਪਵਿੱਤਰ ਹੋ ਜਾਂਦੀ ਹੈ। ਬਿਨ ਸੇਵਾ ਫਲ ਕਬਹੂ ਨਾ ਪਾਵ, ਸੇਵਾ ਕਰਨੀ ਸਾਰੀ ਜੀਓ। ਸਭ ਤੋਂ ਸ਼੍ਰੋਮਣੀ ਸੇਵਾ ਕਰਨੀ ਹੈ ਦੇਹੀ ਨੂੰ ਜੇ ਪਵਿੱਤਰ ਕਰਨਾ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਤਾਂ ਹੀ ਕਿਹਾ ਸੀ, ਸੇਵਾ ਬਿਨਾਂ ਤਾਂ ਮੁਰਦਾ ਹੁੰਦਾ, ਇਹ ਸਰੀਰ ਦਾ ਕੋਈ ਮੁੱਲ ਨਹੀਂ ਪਵੇਗਾ। ਸੇਵਾ ਕਰਨੀ ਚਾਹੀਦੀ, ਬਿਨ ਸੇਵਾ ਸੋ ਹੱਥ ਪੈਰ ਹੋਰ ਨਿਫਲ ਕਰਨੀ, ਬਿਨ ਸੇਵਾ ਸਭ ਹੱਥ ਪੈਰ ਹੋਰ ਨਿਫਲ ਕਰਨੀ। ਸੇਵਾ ਕੀਤੇ ਤੋਂ ਬਿਨਾਂ ਜੋ ਹੱਥ ਪੈਰ ਆ, ਜਿੰਨੀ ਕਰਮੀ ਹੈ ਨਿਫਲ ਨਿਫਲ ਆ, ਕਿਸੇ ਲੇਖੇ ਵਿੱਚ ਨਹੀਂ। ਦੁਲੱਭ ਦੇਹ ਸਵਾਰ, ਦੁਲੱਭ ਦੇਹ ਹੀ ਹੈ, ਇਹਨੂੰ ਸਵਾਰ ਲੈ। ਗੁਰੂ ਦੇ ਸਨਮੁਖ ਹੋ ਕੇ, ਗੁਰੂ ਵਾਲਾ ਬਣ ਕੇ ਇਹਨੂੰ ਸ਼ਿੰਗਾਰ ਲੈ, ਗੁਰੂ ਦੇ ਪੰਜ ਕਕਾਰਾਂ ਦੀ ਸ਼ਿੰਗਾਰ ਲਾ ਲੈ, ਇਹਨੂੰ ਸੋਹਣੀ ਬਣਾ ਲੈ, ਸਵਾਰ ਲੈ। ਮਨ ਕਰਕੇ ਬਾਣੀ ਪੜ, ਸੇਵਾ ਸਿਮਰਨ ਕਰ, ਸਿਮਰਨ ਕਰ, ਤਨ ਕਰਕੇ ਕਕਾਰਾਂ ਦੀ ਰਹਿਤ ਰੱਖ, ਸੇਵਾ ਕਰ। ਦੁਲੱਭ ਦੇਹ ਸਵਾਰ, ਇਹਨੂੰ ਸਵਾਰ ਲੈ ਗੁਰੂ ਦੇ ਸਨਮੁਖ ਆ ਕੇ, ਸੋਹਣਾ ਬਣਾ ਲੈ, ਫਵਾ ਲੈ, ਗੁਰਮੁਖ ਬਣ ਕੇ। ਜਾਹੇ ਨਾ ਦਰਗਾਹ ਹਾਰ, ਫਿਰ ਕੀ ਹੋਵੇਗਾ। ਫਿਰ ਦਰਗਾਹ ਦੇ ਵਿੱਚ ਜਾਹੇ ਜਦੋਂ ਜਾਵੇਂਗਾ ਨਾ, ਜਾਹੇ ਨਾ ਦਰਗਾਹ ਹਾਰ, ਜਦੋਂ ਜਾਵੇਂਗਾ ਦਰਗਾਹ ਵਿੱਚ, ਫਿਰ ਉੱਥੇ ਹਾਰੇਗਾ ਨਹੀਂ, ਫਿਰ ਲੇਖਾ ਜੋਖਾ ਨਿਬੜ ਜਾਵੇਗਾ, ਸੁਰਖਰੂ ਹੋ ਜਾਵੇਗਾ, ਛੁਟਕਾਰਾ ਹੋ ਜਾਵੇਗਾ। ਸੋਧਤ ਸੋਧਤ ਸੋਧ ਵਿਚਾਰਾ, ਆਪ ਜੀ ਦੇ ਬਚਨ ਨੇ, ਵਿਚਾਰਦਿਆਂ ਸੋਧਦਿਆਂ ਸੋਧਦਿਆਂ, ਸੋਹਣੀ ਵਿਚਾਰ ਕਰਦਿਆਂ ਕਰਦਿਆਂ।

ਹੀ ਸਿੱਟਾ ਨਿਕਲਿਆ, ਰਿਜ਼ਲਟ ਇਹ ਹੀ ਹੈ। ਇਸ ਨਤੀਜੇ 'ਤੇ ਪਹੁੰਚੇ ਹਾਂ, ਬਿਨ ਹਰ ਭਜਨ ਨਾ ਹੀ ਛੁਟਕਾਰਾ। ਵਾਹਿਗੁਰੂ ਦਾ ਭਜਨ ਹਰੀ ਦਾ ਕੀਤੇ ਤੋਂ ਬਿਨਾਂ ਨਹੀਂ ਛੁਟਕਾਰਾ ਹੋਵੇ, ਦਰਗਾਹ ਵਿੱਚ ਲੇਖਾ ਜੋਖਾ ਨਹੀਂ ਮੁੱਕੇਗਾ। ਜੇ ਲੇਖਾ ਰਹਿ ਗਿਆ ਤਾਂ ਹਾਰ ਗਏ ਸਮਝੋ। ਧਰਮ ਰਾਏ ਜਬ ਲੇਖਾ ਮੰਗੈ, ਬਾਕੀ ਨਿਕਸੀ ਭਾਰੀ। ਪੰਚ ਕਿਰਸਾਨ ਵਾ ਭਾ ਗਏ, ਲੈ ਵਾਧਿਓ ਜੀ ਉਹ ਦਰਬਾਰੀ। ਭਗਤ ਕਬੀਰ ਸਾਹਿਬ ਜੀ ਫਰਮਾਨ ਕਰਦੇ ਨੇ, ਇਹ ਪੰਜ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਸਰੀਰ ਰੂਪੀ ਖੇਤ ਨੂੰ ਇਹ ਕਿਸਾਨ ਵਾਹੁੰਦੇ ਰਹਿੰਦੇ ਨੇ ਸਾਰੀ ਜ਼ਿੰਦਗੀ, ਬਚਪਨ ਤੋਂ ਲੈ ਇਹਦੇ ਨਾਲ ਹੀ ਘੁਲਿਆ ਮਿਲਿਆ ਰਹਿੰਦਾ ਹੈ। ਕੀ ਖਾਣਾ ਕੀ ਨਹੀਂ ਖਾਣਾ ਹੈ ਇਹਦੀ ਪੋਚਾ ਪਾਚੀ ਵਿੱਚ, ਇਹ ਪੰਜਾਂ ਦਾ ਹੀ ਕਬਜ਼ਾ ਰਹਿੰਦਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ। ਇਹ ਪੰਜ ਕਿਰਸਾਨ ਹੀ ਵਾਹ ਵਾਹ ਕੇ ਇਹਦਾ ਕਚੂੰਬੜ ਕੱਢ ਦਿੰਦੇ ਨੇ, ਅਖੀਰ ਤੱਕ ਹੀਰਲੇ ਸਵਾਸ ਤੱਕ। ਪੰਚ ਕਿਰਸਾਨ ਵਾ ਭਾਗ ਗਏ, ਉਹ ਫਿਰ ਭੱਜ ਜਾਂਦੇ ਆ, ਉਦੋਂ ਹੀ ਖਿਹੜਾ ਛੁੱਟਦਾ ਇਹਨਾਂ ਤੋਂ। ਜਦੋਂ ਜੀਵ ਆਤਮਾ ਦੇ ਨਿਕਲਣ ਦਾ ਟਾਈਮ ਹੋ ਜਾਂਦਾ ਸਵਾਸਾਂ ਦੇ ਪੂਰੇ ਹੋਣ ਦਾ, ਹੁਣ ਚਿਰ ਨਹੀਂ ਛੱਡਦੇ। ਅਖੀਰ ਤੱਕ ਬੁੱਧੀ ਦਾ ਹੰਕਾਰ ਬਜ਼ੁਰਗ ਨੂੰ ਬੜਾ ਹੁੰਦਾ ਹੈ, ਨਹੀਂ ਮੰਨਦਾ ਕਿਸੇ ਦੀ ਗੱਲ, ਨਹੀਂ ਮੰਨਦਾ ਆਪਦੀ ਗਲਤ ਵੀ ਹੋਵੇ, ਨਹੀਂ ਮੰਨਦਾ। ਐਸੀ ਹਾਲਤ ਹੁੰਦੀ, ਪੰਜ ਕਿਰਸਾਨ ਵਾ ਭਾਗ ਗਏ, ਲੈ ਵਾਧਿਓ ਜੀ ਉਹ ਦਰਬਾਰੀ। ਜੀਵ ਆਤਮਾ ਲੈ ਬੰਨਿਆ ਜਾਂਦਾ ਦਰਬਾਰ ਵਿੱਚ ਅਖੀਰ 'ਤੇ, ਬਾਕੀ ਨਿਕਸੀ ਭਾਰੀ, ਬਾਕੀ ਜਿਹੜੀ ਹੈ ਕਰਮਾਂ ਦੀ ਉਹ ਭਾਰੀ ਨਿਕਲਦੀ ਹੈ, ਲੇਖਾ ਮੁੱਕਦਾ ਨਹੀਂ ਹੈ। ਜੇ ਵਾਹਿਗੁਰੂ ਦਾ ਨਾਮ ਜਪੇਗਾ ਸਵਾਰ ਲਏਗਾ ਜਿਉਂਦੇ ਜੀ, ਮਨ ਬਾਣੀ ਸਰੀਰ ਕਰ। ਗੁਰਮੁਖ ਇਹੋ ਮਨ ਲਾਇਆ ਸਵਾਰ, ਹਉਮੈ ਵਿੱਚ ਹੋ ਤਜਾ ਵਿਕਾਰ, ਹਉਮੈ ਆਦਿਕ ਹੰਕਾਰ ਦੇ ਅਭਿਮਾਨ। ਵਿਕਾਰ ਆਦਿਕ ਛੱਡ ਦਿੰਦੇ ਨੇ ਗੁਰਮੁਖ, ਮਾਇਆ ਵਿੱਚ ਨਿਰਲੇਪ ਹੋ ਕੇ ਰਹਿੰਦੇ ਨੇ, ਉਹ ਇਹ ਮਨ ਨੂੰ ਹਿਰਦੇ ਨੂੰ ਸਵਾਰ ਲੈਂਦੇ ਨੇ। ਜਿਨ੍ਹਾਂ ਹਿਰਦਾ ਸਵਾਰ ਲਿਆ ਉਹਨਾਂ ਦੀ ਦੇਹੀ ਵੀ ਪਰਪਕਾਰੀ ਹੋ ਜਾਂਦੀ ਹੈ, ਨਿਹਾਲ ਹੋ ਜਾਂਦੀ, ਸਫਲ ਹੋ ਜਾਂਦੀ। ਜਾਹੇ ਨਾ ਦਰਗਾਹ ਹਾਰ, ਫਿਰ ਜਾ ਜਦੋਂ ਜਾਵੇਂਗਾ ਜਾ ਕੇ ਦਰਗਾਹ ਦੇ ਵਿੱਚ ਹਾਰੇਗਾ ਨਹੀਂ, ਹਾਰ ਨਹੀਂ ਹੋਵੇਗੀ। ਤਿੰਨ ਮੁੱਖ ਟਿੱਕੇ ਨਿਕਲਿਆ ਜਿਨ ਮਨ ਸੱਚਾ ਨਾਵ। ਮਹਾਰਾਜ ਕਹਿੰਦੇ ਉਹਨਾਂ ਗੁਰਮੁਖਾਂ ਨੂੰ, ਉਹਨਾਂ ਰੂਹਾਂ ਨੂੰ ਤਾਂ ਦਰਗਾਹ ਵਿੱਚ ਵੀ ਜਸ ਦੇ ਟਿੱਕੇ ਲਾਏ ਜਾਂਦੇ ਨੇ, ਮੱਥੇ 'ਤੇ ਨਿਵਾਜਿਆ ਜਾਂਦਾ ਹੈ। ਜਿਨ ਮਨ ਸੱਚਾ ਨਾਵ, ਜਿਨ੍ਹਾਂ ਦੇ ਮਨ ਵਿੱਚ ਵਾਹਿਗੁਰੂ ਦਾ ਸੱਚਾ ਨਾਮ ਹੁੰਦਾ ਹੈ, ਸੱਚਾ ਨਾਮ ਵਸਾਇਆ ਹੁੰਦਾ, ਨਾਮ ਜਪਦੇ ਜਾਂਦੇ ਨੇ, ਸਵਾਸ ਸਵਾਸ ਅਰਾਧਦੇ ਨੇ, ਅਖੀਰ 'ਤੇ ਵੀ ਇਹੀ ਕਹਿੰਦੇ ਨੇ ਸਾਨੂੰ ਨਾ ਬੁਲਾਓ, ਚੁੱਪ ਹੋ ਜਾਓ, ਕੋਈ ਗੱਲ ਨਹੀਂ ਕਰਨੀ। ਗੁਰੂ ਦੇ ਧਿਆਨ ਵਿੱਚ ਸਿਮਰਨ ਵਿੱਚ ਜਾਂਦੇ ਨੇ, ਫਤਿਹ ਬੁਲਾ ਕੇ ਜਾਂਦੇ, ਨਹੀਂ ਹਾਰਦੇ ਉਹ, ਜਿੱਤ ਕੇ ਜਾਂਦੇ ਨੇ। ਜਾਹੇ ਨਾ ਦਰਗਾਹ ਹਾਰ, ਸਵਾਰ ਲੈ ਫਿਰ ਹਾਰ ਨਹੀਂ ਹੋਵੇ। ਹਲਤ ਪਲਤ ਤੁਧ ਹੋਏ ਵਡਿਆਈ, ਹਲਤ ਇਹ ਲੋਕ ਵਿੱਚ ਪਲਤ ਪ੍ਰਲੋਕ ਵਿੱਚ ਤੁਧ ਤੇਰੀ ਵਡਿਆਈ ਹੋਵੇਗੀ, ਤੁਧ ਹੋਏ ਵਡਿਆਈ ਤੇਰੀ ਵਡਿਆਈ ਹੋਵੇਗੀ। ਇੱਥੇ ਨਾਮ ਜਪਿਆ ਹੋਵੇਗਾ ਹਲਤ ਵਿੱਚ, ਪਰਪਕਾਰ ਕੀਤੇ ਹੋਣਗੇ, ਉਹ ਲੋਕ ਵੀ ਚੰਗਾ ਕਹਿਣਗੇ, ਬੜਾ ਚੰਗਾ ਸੀ, ਬੜਾ ਗੁਰਮੁਖ ਸੀ, ਬੜਾ ਪਰਪਕਾਰੀ ਸੀ, ਬੜਾ ਸੇਵਾ ਸਿਮਰਨ ਕਰਦਾ ਸੀ। ਇੱਥੇ ਵੀ ਵਡਿਆਈ ਹੋਵੇਗੀ, ਚੜ੍ਹਦੀ ਕਲਾ ਵਿੱਚ ਜਾਵੇਂਗਾ ਵਡਿਆਈ ਹੋਵੇਗੀ, ਪਲਤ ਪ੍ਰਲੋਕ ਵਿੱਚ ਵੀ ਜੈ ਜੈਕਾਰ ਹੋਵੇਗੀ, ਉੱਥੇ ਵੀ ਸਨਮਾਨ ਮਿਲੇਗਾ। ਨਾਮ ਧਿਆਏ ਨ ਸਾਜਨਾ ਜਨਮ ਪਦਾਰਥ ਜੀ, ਨਾਨਕ ਧਰਮ ਐਸੋ ਚਵ ਹੈ ਕੀਤੋ ਭਵਨ ਪੁਨੀਤ। ਇੰਨੀ ਵਡਿਆਈ, ਧਰਮ ਰਾਜਾ ਇਸ ਤਰ੍ਹਾਂ ਚਵੈ ਬੋਲੇਗਾ, ਸੋਹਣੇ ਸ਼ਬਦ ਕਵੇਗਾ, ਮੇਰਾ ਘਰ ਹੀ ਪਵਿੱਤਰ ਕਰ ਦਿੱਤਾ, ਆਹ ਤਾਂ ਪਵਿੱਤਰ ਹੋ ਗਿਆ ਮੇਰਾ ਘਰ, ਮੇਰੇ ਕੋਲ ਤਾਂ ਪਾਪੀ ਆਉਂਦੇ ਨੇ, ਧੰਨ ਭਾਗ ਜੇ ਤੁਸੀਂ ਆਏ ਚਲੇ ਵੀ ਜਾਣ, ਧੰਨ ਧੰਨ ਹੋ ਜਾਂਦੀ ਹੈ। ਉੱਥੇ ਵੀ ਵਡਿਆਈ ਹੁੰਦੀ, ਰੇ ਰੇ ਦਰਗਾਹ ਕਹਾ ਨਾ ਕਹੁ ਆਓ ਬੈਠ ਆਦਰ ਸੁਭ ਦੇਵ, ਵਾਹ ਮਹਿਲੀ ਪਾਵਾ ਤੂੰ ਬਸ, ਜਨਮ ਮਰਨ ਨਾ ਹੋਏ ਬਿਨਸ, ਨਹੀਂ ਹੋਵੇਗਾ ਫਿਰ ਕਾਲ ਚੱਕਰ ਪਵੇ, ਸੱਚਖੰਡ ਦਾ ਵਾਸੀ ਹੋ ਜਾਵੇਗਾ, ਬੜਾ ਸਨਮਾਨ ਮਿਲੇ, ਆਓ ਬੈਠ ਆਦਰ ਸੁਭ ਦੇਵ,
ਰੇ ਰੇ ਦਰਗਾਹ ਕਹੈ ਨਾ ਕੋ, ਬਾਪ ਜੀ ਦੇ ਬਚਨ 52 ਅੱਖਰ। ਹਾਲਤ ਪਾਲਤ ਤੁਧ ਹੋਏ ਵਡਿਆਈ, ਇਹ ਲੋਕ ਵਿੱਚ ਪਰਲੋਕ ਵਿੱਚ ਤੇਰੀ ਵਡਿਆਈ ਹੋਵੇਗੀ, ਜੈ ਜੈਕਾਰ ਹੋਵੇ। ਉੱਥੇ ਵੀ ਦੇਵਤੇ ਫੁੱਲ ਵਰਸਾਉਂਦੇ ਨੇ ਜਦੋਂ ਰੂਹਾਂ ਜਾਂਦੀਆਂ ਨੇ ਗੁਰਮੁਖਾਂ ਦੀ, ਆਪ ਲੈਣ ਆਉਂਦੀਆਂ ਨੇ ਪਵਿੱਤਰ ਰੂਹਾਂ ਨਾਮ ਜਪਣ ਵਾਲਿਆਂ ਨੂੰ, ਗੁਰਮੁਖਾਂ ਨੂੰ, ਗਿਆਨਵਾਨਾਂ ਨੂੰ। ਅੰਤ ਕੀ ਬੇਲਾ ਲਏ ਛਡਾਈ, ਅੰਤ ਦੇ ਵੇਲੇ ਵਾਹਿਗੁਰੂ ਦਾ ਨਾਮ ਤੈਨੂੰ ਛਡਾ ਲਵੇਗਾ, ਜੇ ਸਵਾਰ ਲਵੇਂਗਾ ਆਪਣੇ ਆਪ ਨੂੰ। ਕਿਰਤ ਸੱਚੀ ਤੇ ਸੁੱਚੀ ਰੱਖੇਗਾ ਦਿਲ ਤੇ ਦਿਮਾਗ ਨੂੰ, ਮਨ ਨੂੰ, ਹਿਰਦੇ ਨੂੰ ਨਾਮ ਜਪ ਕੇ ਸੁੱਚਾ ਰੱਖੇਗਾ, ਤਨ ਨੂੰ ਪਰਉਪਕਾਰ ਸੇਵਾ ਕਰਕੇ ਪਵਿੱਤਰ ਕਰੇਗਾ, ਤਾਂ ਇਹ ਬਖਸ਼ਿਸ਼ ਹੋਵੇਗੀ ਐਸੀ। ਫਿਰ ਅੰਤ ਕੀ ਬੇਲਾ ਲਏ ਛਡਾਈ, ਜਿਉਂਦੇ ਜੀ ਸੁਰਖਰੂ ਹੋ ਜਾਵੇਂਗਾ। ਅੰਤ ਵੇਲੇ ਸੱਚੇ ਪਾਤਸ਼ਾਹ ਦਾ ਨਾਮ ਗੁਰੂ ਸਾਹਿਬ ਗਰੀਬ ਨਿਵਾਜ ਛਡਾ ਲੈਣਗੇ, ਤਾਂ ਹੀ ਨਿਤਨੇਮ ਕਰਨਾ, ਤਾਂ ਕਮਾਈ ਕਰਨੀ। ਅੰਨ ਦਿਨ ਸਾਹਿਬ ਸੇਵੀ ਹੈ, ਅੰਤ ਛਡਾਏ ਸੋਏ, ਸੁਣ ਸੁਣ ਮੇਰੀ ਕਾਮਣੀ ਪਾਰੋ ਤਾਰਾ ਹੋਏ। ਇਹ ਕਿਹਾ ਸੀ ਮਾਤਾ ਸੁਲੱਖਣੀ ਜੀ ਨੂੰ, ਉਪਦੇਸ਼ ਉਹਨਾਂ ਮੰਗਿਆ ਸੀ, ਕਿਹਾ ਇਹ ਕਾਰ ਕਰੋ, ਫਿਰ ਜੋ ਦੂਜਿਆਂ ਨੂੰ ਉਪਦੇਸ਼ ਦਿੰਦੇ ਤੁਹਾਡੇ ਵਾਸਤੇ ਵੀ ਇਹ ਹੋਈ। ਗੁਰੂ ਦੀ ਬਾਣੀ ਦਾ ਨਿਤਨੇਮ ਕਰੋ, ਸਤਸੰਗਤ ਕਰੋ, ਸੇਵਾ ਕਰੋ, ਗੁਰੂ ਘਰ ਵਿੱਚ ਧਰਮਸਾਲ ਵਿੱਚ ਆ ਕੇ ਘਰ ਹੀ ਨਾ ਬੈਠੇ ਰਹੋ। ਇਹੀ ਕਿਹਾ ਸੀ, ਅੰਨ ਦਿਨ ਸਾਹਿਬ ਸੇਵੀ, ਦਿਨੇ ਰਾਤ ਸਵੇਰੇ ਸ਼ਾਮ ਸੇਵਾਂਗੇ, ਅੰਤ ਨੂੰ ਛਡਾ ਲਵੇਗਾ ਉਹ, ਆਪਣਾ ਜਾਣ ਕੇ ਰੱਖਾ ਰਖਵਾਲਾ ਹੋਵੇਗਾ, ਸੱਚੇ ਪਾਤਸ਼ਾਹ ਨੂੰ ਲੱਜਾ ਹੋਵੇਗੀ। ਅੰਤ ਕੀ ਬੇਲਾ ਲਏ ਛਡਾਈ, ਅੰਤ ਦੇ ਸਮੇਂ ਛਡਾ ਲਵੇਗਾ, ਸਹਾਈ ਹੋਵੇਗਾ। ਸਵਾਰਿਆ ਹੋਇਆ ਹਿਰਦਾ ਮਨ ਵਾਹਿਗੁਰੂ ਦੇ ਨਾਮ ਨਾਲ, ਨਾਮ ਨੇ ਸਹਾਇਤਾ ਕਰਨੀ। ਸੱਚੇ ਪਾਤਸ਼ਾਹ ਮਿਹਰ ਕਰਨ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ, ਵਿਚਾਰ ਕਰਦਿਆਂ ਹੋਈ ਭੁੱਲ ਚੁੱਕ ਦੀ ਮਾਫ਼ੀ ਬਖਸ਼, ਅੱਗੇ ਤੋਂ ਸੁਮਤ ਬਖਸ਼ਣੀ, ਨਾਮ ਦੀ ਦਾਤ ਮੰਗੀਏ, ਸੇਵਾ ਸਿਮਰਨ ਮੰਗੀਏ ਸਤਿਗੁਰਾਂ ਕੋਲੋਂ। ਸੋ ਦੋ ਪੰਗਤੀਆਂ ਪੜ੍ਹ ਕੇ ਫਤਿਹ ਪ੍ਰਵਾਨ ਕਰਨੀ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਦਾਂ ਹੀਆਂ। ਰਾਗ ਰਤਨ ਪਰਵਾਰ ਭਰੀ ਆ, ਸ਼ਬਦ ਗਾਵਣ ਆਈ ਆ, ਸਬਦੋ ਧੰਗਾ ਵਹੋ ਹਰੀ ਕੇਰਾ, ਮਨ ਜਿਨੀ ਵਸਾਇਆ ਨਾਨਕ ਆਨੰਦ ਹੋਆ। ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸੁਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨ ਹੋ ਵਿਸਾਰ, ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਕਰਤਾ ਤੇਰਾ ਸਭ ਕਿਛ ਹੈ, ਜਿਸ ਦੇਹੇ ਸੋ ਪਾਵੇ, ਸਦਾ ਸਿਫ਼ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਦੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈ ਆ, ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣ ਹੋ ਸੰਤ ਹੋ, ਸ਼ਬਦ ਧਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਾ, ਘਰ ਸੁਭਾਗਾ ਸ਼ਬਦ ਵਾਜੇ, ਕਲਾ ਜਿਤ ਘਰ ਤਹਾਰੀ ਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰਿ ਕੈ ਲਾਗੇ, ਕਹਿ ਨਾਨਕ ਤਹਿ ਸੁਖ ਵਾ, ਤਿਤ ਘਰ ਅਨਹਦ ਵਾਜੇ। ਆਨੰਦ ਸੁਣ ਹੋ ਵਡਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਪਏ ਸਰਸੇ, ਪੂਰੇ ਗੁਰ ਤੇ ਜਾਣ ਸੁਣਤੇ, ਪੁਨੀਤ ਕਹਿਤੇ ਪਵਿੱਤਾ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ, ਸੁਣਤੇ ਪੁਨੀਤ ਕਹਿਤੇ ਪਵਿੱਤਾ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ।

0: Vaheguru.
1: Hey, Guru.

ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

ਵਾਹਿਗੁਰੂ ਹੋਵੈ ਸਿਫਤ ਖਸਮ ਦੀ ਨੂਰ ਅਰਸਹ ਕੁਰਸਹ ਚੱਟੀਐ ਤੁਧ ਡਿਠੇ ਸੱਚੇ ਪਾਤ ਸਾ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤ ਸਾਹੋ

ਸਭਨਾ ਦਾ ਵੇਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ।

ಶ್ಲೋಕ ದಯಾಕರಣಂ ದುಃಖಹರಣಂ ಉಚ್ಚರಣಂ ನಾಮ ಕೀರ್ತನಃ

0: ਵੱਡੇ ਵੱਡਾ ਪਾਰਥੀ ਨਾਮ ਸੁਭਾ ਰੰਗ ਪ੍ਰੰਗ ਅਨੇਕ ਨਾ ਜਾਪਨ ਕਰਤਬਾ ਜੀਆ ਅੰਦਰ ਜੀ ਉਹ ਸਭ ਕੇ ਜਾਣ ਲਾ ਸਭ ਕੀ ਤੇਰੇ ਵਾਸ ਤੇਰਾ ਘਰ ਪਲਾ ਤੇਰੇ ਕਾਰਨ ਅੰਦਰ ਵਧਾਈ ਕੁਤ ਕਰ ਮਾਨ ਮਹੱਤਾ ਤੇਜ ਆਪਣਾ ਆਪ ਜਰ ਸਰਪਲਾ ਭਰਪੂਰ ਦੀ ਸਹਿਜਤਾ ਨਾਨਕ ਦਾਸ ਕਹਿ
1: ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਇਸ ਰਾਜ ਦੁਇਦਾਈ ਦਾਇਆ ਖੇਲੇ ਸਗਲ ਜਗਤ

गए मसकत कहा नानक ते मुख उजरे केती छुटी ना जिनी नाम ते हाया गए

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Thank you.

ਸਤਿ ਉਦਾਰਨ ਸਤਿਗੁਰ ਮੇਰਾ ਮੋਹਿਤ ਸਕਾ ਪਰਿਵਾਰ।

0: ਬਿਨਵਤਾਰ ਸਲੋਕ
1: ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹੱਤ ਦਿਸ ਰਾਤ ਦੁਖਾਈ ਰਹਿ ਖਿਲੈ ਸਗਲ ਜਗ ਚੰਗਿਆਈਆਂ ਬੁਰਿਆਈਆਂ ਵਚ ਧਰਮਹਦੂਰ ਗਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸਕਤ ਖਾਲ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸਕਤ ਖਾਲ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲ
0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

Thank you.

Thank you.

दर्शन दिदार अपे सेवा।

Fuck.

खेती छुट्टी न। वाहिगुरु जी का खालसा, वाहिगुरु जी की फतेह।

Yeah.

ਬੜੀ ਵੱਡੀ ਵੱਡਾ ਪਾਰ ਤੇਰਾ ਮਤਬਾ ਰੰਗ ਤਰੰਗ ਨੇਕ ਨਾ ਜਾਪਣ ਕਰਤਬਾ ਜੀਆਂ ਅੰਦਰ ਜੀਵ ਸਭ ਕੁਛ ਜਾਣ ਲਾ ਸਭ ਕੁਛ ਤੇਰੇ ਵਸ ਤੇਰਾ ਕਰਪਲਾ ਤੇਰੇ ਕਰ ਆਨੰਦ ਵਧਾਈ ਤੁਧ ਕਰ ਮਾਣ ਮਹਤਾ ਤੇਜ ਆਪਣਾ ਆਪ ਯਾਰ ਸਰਬ ਕਲਾ ਭਰਪੂਰ ਦਿਸੇ ਜਪਕਤਾ ਨਾਨਕ ਦਾਸਨ ਦਾਸ ਤੁਧਿਆ ਕੇ ਬਿਨਵਤਾ ਸਲੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

बुरे पले हम थारे, बुरे पले हम थारे।